ਚੰਗੇ ਆਈਆਂ ਸਿੱਧਾ ਪੁਰਖਾਂ ਕਈਆਂ ਵੱਡੇ ਆਈਆਂ ਤੁੱਦ ਬਿਣੀ ਸਿੱਧੀ ਕਿਰਾਂ ਨਾ ਪਾਈਆ ਕਰਮ ਮਿਲੈ ਨਾਹੀ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਪਿਆਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖੋ ਜੀਵਾਓ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ

ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜਿਵੜ ਆਪ ਤਿਵੜ ਤੇਰੀ ਦਾਤ ਦਿਨ ਦਿਨ ਕਰਕੇ ਕੀਤੀ ਰਾਤ

ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਉਣਮ ਤੇ ਭਾਗਹੀਣ ਜਮ ਪਾਸੋ ਜੋ ਸਤਿਗੁਰ ਸਰਣਮ ਸੰਗਤ ਨਹੀਂ ਆਏ ਤ੍ਰਿਜੀਵੇ ਤ੍ਰਿਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ

ਪੰਜਵਾ ਆਹੇ ਰੇ ਮਨ ਚਿਤ ਵਹਿ ਉਦਮ ਜਾਂ ਆਹਰ ਹਰਜੀ ਉਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਂ ਕਰ ਜਿਕੋ ਆਗਿਆ ਕਰ ਧਰਿਆ

ਰਹਾਉ ਜਾਨਨ ਪਿਤਾ ਲੋਕ ਸੁਤ ਬਣਤਾ ਕੋਇ ਨ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਉਡਿਆ ਵੈਸਾ ਕੋਸਾ ਤਿਸ ਪਾਠ ਬਤਰੇ ਛਰਿਆ ਤਿਨ ਕਮਲ ਖਲਾਵੈ ਕਮਲ ਚੁਗਾਵੈ ਮਨ ਮਹਿ ਸਿਮਰਨ ਕਰਿਆ।

ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾਂਦਾ ਤਾਰਾ ਹਰ ਧਿਆਵੋ ਸੰਤੋਹ ਜੀ ਸਭ ਦੁੱਖ ਵਿਸਾਰਣ ਹਾਰਾ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਮ ਨਿਰੰਤਰ ਜੀ ਹਰ ਏਕੋ ਪੁਰਖ ਸਿਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮਾਂ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਾ ਹਨ ਤੁਧ ਜੀ ਜਾਂ ਨਾਨਕ ਤਿੰਨ ਕੁਰਬਾਣਾ ਹਰ ਧਿਆਵੈ ਹੈ ਹਰ ਧਿਆਵੈ ਹੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿੰਨ ਟੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਨ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਾਲਾਹਣ ਤੂਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰਹਿ ਹਰ ਪੂਜਾ ਜੀ ਤਪ ਤਾਪੈ ਜਪਹਿ ਬੇਅੰਤਾ ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖੱਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖੇ ਅਪਰੰਪਰ ਕਰਤਾ ਜੀ ਤੂੰ ਜੇਵੜੇ ਅਵਰਣ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਹਾਡੇ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰ ਹੈ ਸੋ ਹੋਈ ਤੁਹਾਡੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਹਾਡੇ ਆਪੇ ਸਿਰਜ ਸਭ ਗੋਈ

ਅਗ ਨਹੀਂ ਚਾਲੈ ਕਮ ਦੇਖਾ ਤਹਿ ਡੂਬੀਅਲੇ ਮਨ ਏਕ ਨ ਚੇਤ ਸਮੂਣ ਬਨਾਉ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦਿਹੋਰੀਆ ਗੋਬਿੰਦ ਮਿਰਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤਾ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਨ ਜਾਮ ਲਾਗ ਭਾਵ ਜਲ ਤਰਨ ਕਹਿ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਕ ਮਾਇਆ ਸੇਵਾ ਸਾਧ ਨ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖੋ ਸਰਮਾਉ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧ ਨ ਜਾਣਿਆ ਹਰ ਰਾਇਆ

ਕਰਦਾ ਏ। ਧਰਨ ਧਰਨ ਲੋਗਨ ਕੇ ਰਾਜਾ, ਦੁਸ਼ਮਣ ਦਾਹ ਗਰੀਬਨ ਵਾਜਾ। ਅਖਲ ਭਵਨ ਕੇ ਸਿਰਜਨ ਹਾਰੇ, ਦਸ ਜਾਣ ਮੋਹੇ ਲਿਹੋ ਵਾਰੇ। ਕਬਿਓ ਬਾਚੋ ਬੇਨਤੀ ਚਾਉ ਪਈ, ਅਮਰੀ ਕਰੋ ਹੱਥ ਦੈ ਰੱਛਾ। ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹਿ ਹਮਾਰਾ। ਆਪਣਾ ਜਾਨੋ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਕਾਬਹੋ। ਆਪ ਹੱਥ ਦੈ ਮੋਹਿ ਬਚਾਬਹੋ, ਸੁਖੀ ਬਸੈ ਮੋਰੋ ਪਰਿਵਾਰਾ। ਸੇਵਕ ਸਿੱਖ ਸਭੈ ਕਰਤਾਰਾ, ਮੋਹ ਰੱਛਾ ਨਿਜ ਕਰ ਦੈ ਕਰੀਐ। ਸਭ ਬੈਰਨ ਕਉ ਆਜ ਸੰਘਰੇ, ਪੂਰਨ ਹੋਏ ਹਮਾਰੀ ਆਸਾ। ਤੋਰ ਭਜਨ ਕੀ ਰਹਿ ਪਿਆਸਾ, ਤੁਮਹਿ ਛਾਡ ਕੋਈ ਅਵਰਨ ਤਿਆਉ। ਜੋ ਬਰ ਚਾਹੂੰ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੀ ਤਾਰੀਆ ਹੈ। ਚੁਣ ਚੁਣ ਸਤਰ ਹਮਾਰੇ ਮਾਰੀਆ ਹੈ। ਆਪ ਹਾਜੈ ਮੁਜਾ ਬਰੀਐ, ਮਰਨ ਕਾਲ ਕਾ ਤ੍ਰਾਤਨ ਵਰੀਐ। ਹੋ ਜੋਸਦਾ ਹਮਾਰੇ ਪੱਛਾ, ਸ੍ਰੀ ਅਸ ਧੁਜ ਜੂ ਕਰਿਹੋ ਰੱਛਾ। ਰੱਖ ਲਿਹੋ ਮੋਹਿ ਰੱਖਣ ਹਾੜੇ, ਸਾਹਿਬ ਸੰਤ ਸਹਾਇ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਸ ਕੰਤਾ। ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸ਼ਿਵਜੂ ਅਵਤਰਾ। ਕਾਲ ਪਾਏ ਕਰ ਵਿਸ਼ਨੂੰ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਜਮਨ ਕਾਲ ਜੋਗੀ ਸਭ ਕੀਓ, ਵੇਦ ਰਾਜ ਬ੍ਰਹਮਾ ਜੋ ਥੀਓ। ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੂ ਮਾਰਾ। ਜਮਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜਠਨ ਉਪਜਾਇਓ। ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸੀ ਕਉ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਸੇਵਕਨ ਕੋ ਸਭ ਗੁਣ ਸੁਖ ਦਿਓ, ਸਤਰਨ ਕੋ ਬਲ ਮੋਹ ਬੰਦ ਕੀਓ। ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰਿਆ ਸਥੂਲਾਂ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾਂ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕੀ ਪੀਰ ਪਛਾਣੈ, ਘੱਟ ਘੱਟ ਕੇ ਪੜ ਪੜ ਕੇ ਜਾਣੈ। ਜਬਦ ਕਰ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹੇ ਅਪਾਰਾ। ਜਬ ਆ ਕਰ ਕਰ ਤੋ ਕਬ ਹੂੰ, ਤੁਮ ਮੈਂ ਮਿਲ ਤੁਮ ਦੇਹੇ ਧਰ ਸਭ ਹੂੰ। ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਹ ਜੋ ਚਾਰੈ। ਤੁਮ ਸਭ ਹੀ ਤੇਰਾ ਤਨ ਰਾਲਮ, ਜਾਣਤ ਬੇਦ ਭੇਦ ਅਰ ਆਲਮ। ਨਿਰੰਕਾਰ ਨਿਰਵਿਕਾਰ ਨਿਰਲੰਭ, ਆਦ ਅਨੀਲ ਅਨਾਦ ਸੰਭ।

ਅੰਕ ਭਇਓ ਰਾਵ ਕਹਿ ਭੂਪਾ ਪੰਡਜ ਜੇ ਰਜ ਸੇ ਤਜ ਕੀਨੀ ਉਤ ਭੁਜ ਖਾਨ ਬਹੁਰ ਰਤ ਦਿਨੀ ਕਹੋ ਪੋਲ ਰਾਜਾ ਹੋ ਬੈਠਾ ਕਹੋ ਸਿਮਟ ਭਵ ਸ਼ੰਕਰ ਕਾਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰ ਭਵ ਆਦ ਜੁਗਾਦ ਸਰੂਪ ਸੁਜਮ ਭਵ ਅਵ ਰੱਛਾ ਮੇਰੀ ਤੁਮ ਕਰੋ ਸਿੱਖ ਬਰ ਸਿੱਖ ਸੰਘਰੋ ਦੋਟ ਜਿੱਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਤੁਜ ਤਵ ਸਰਣੀ ਪਰੇ ਤਿਨਕੇ ਦੁਰਟ ਦੁਖਤ ਹਮਰੇ ਪੁਰਖ ਜਮਨ ਭਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾਂ ਕੇ ਕਾਢ ਨਿਕਟ ਨਹਿ ਅਹੈ ਰੱਛਾ ਹੋਈ ਤਾਹੀ ਸਭ ਕਾਲਾ ਦੁਸ਼ਟ ਅਰਿਹਟ ਰਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਨ ਹਰ ਹੋ ਤਾ ਕੇ ਤਾਪ ਤਨਕ ਮਹਿ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਰਛਾ ਚੁਸਕੈ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਫਾਸਤੇ ਤਾਹਿ ਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੁਖ ਤੇ ਰਹਾ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹੱਥ ਦੈ ਲਿਹੋ ਬਾੜੀ ਸਰਬ ਠੋਲ ਮੋਹ ਸਹਾਈ ਦੁਸ਼ਟ ਦੁੱਖ ਤੇ ਲਿਵ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਅਨ ਕੋ ਉਂਛਾ ਕਰਤਾ ਸ੍ਰੀ ਅਸਤੋ ਜੋ ਜਪਹੀ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਪੜ ਪਾਵੈ ਸੋਈ ਦੁਖਨਤ ਸਭ ਆਪਤ ਕੋਈ ਅੜਿਲ ਸੁਣੈ ਗੁੰਗ ਜੋ ਜਾਹੇ ਸੋ ਰਸਨਾ ਪਾਵਈ ਸੁਣੈ ਮੂੜ ਚਿੱਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨਾ ਤਿਨ ਨਰਕੇ ਰਹੈ ਹੋ ਜੋ ਜਾਕੀ ਇੱਕ ਬਾਰ ਚੌਪਈ ਕੋ ਕਹਿ ਚੌਪਈ ਸੰਬਤ 1755 ਸੰਬਤ 1755 ਜੈ ਅਰਧ ਸਹਿਸਪੁਣ ਤੀਨ ਕਹਿ ਜੈ ਭਾਦਰਵ ਸੁਧੀ ਅਸ਼ਟਮੀ ਰਵਾਰਾ ਤੀਰਸ ਤਦਰੋ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰੋ ਪਖਿਆਨੇ ਤਿਰਿਆ ਚਰਿਤ੍ਰੇ ਮੰਤਰੀ ਭੂਪ ਸੰਵਾਦੇ 405 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਆਪ ਜੂੰ ਦੋਹਰਾ

ਦੇ ਨਾਨਾ ਕ੍ਰਿਸ਼ਨ ਜਥਾ ਮਾਤੋ ਤ੍ਰਿਤਰੋ ਚਾਰੋ ਚੁੱਕ ਹੋਏ ਕਬਲਿਓ ਸੁਧਾਰੋ ਕਬਲਿਓ ਬਾਚੋ ਦੋਹਰਾ ਜੋ ਨਿਜ

ਆਧਾਰ ਸਤਨਾਮ ਅਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਵਸਿਆ ਜਿਨ ਇੱਛਾ ਸਭ ਬੁਝਾਈਆਂ

ਨਾਮੇ ਦਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਥਾਣੀਆ ਪੰਚ ਦੋ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਧੁਰ ਕਰਮ ਪਾਇਆ ਤੂੰ ਜਿਨ ਕਾਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਰਹਦ ਵਾਜੇ ਅਨੰਦ ਸੁਣੋ ਹਮੰਡ

ਸੁਣ ਕੈ ਜਮ ਕੇ ਦੂਤ ਨਾਇ ਤੇਰਾ ਛੜ ਜਾਹੇ ਪਾਉ ਜਲ ਬਿਖਮਸ ਗਾਹ ਗੁਰ ਸਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨ ਜਾਏ ਜਿਆ ਵੈਤ ਦਿਆਹੇ ਸ਼ਲੋਕ ਮਹੱਲਾ ਪੰਜਵਾਂ।

ਸਤਿਗੁਰ ਸੇ ਤੀਰਤਿਆਂ ਦਰਗਹਿ ਪਾਈ ਅਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮਹਿ ਉੱਤਮ ਕਾਢੀਆਂ ਹੈ ਦ੍ਰਿੜ ਕੇ ਮਹੱਲਾ ਪੰਜਵਾਂ।

ਕੀਰਤਨ ਦੀ ਇਤਰੀ ਹਾਜ਼ਰੀ ਪ੍ਰਵਾਨ ਕਰਨਾ ਜੀ ਪੁਲਚਕ ਦਿਖੇ ਮਾਂ ਸਤਿਗੁਰੂ ਗਰੀਬ ਨਿਵਾਸ ਸਭ ਦਾ ਪੜ੍ਹਿਆ ਸੁਣਿਆ ਲੇਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ ਆਓ ਸਰਵਣ ਕਰੀਏ ਲੜੀਵਾਰ ਸਿੱਖ ਇਤਿਹਾਸ ਦੀ ਕਥਾ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ, ਰਾਮਦਾਸ ਅਰਜਨ ਗੁਰੂ, ਬਰ ਸ੍ਰੀ ਹਰਗੋਬਿੰਦ, ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ, ਗੁਰੂ ਗ੍ਰੰਥ ਸਾਹਿਬ ਉਦਦ ਬੰਦਾਉ ਕਰ ਅਨੁਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਚ ਬੇਕਾਰ, ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ, ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ।

ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ।

0: ਸਿਰ ਰੁੱਖਾ ਸੁੱਖਾ ਅੱਠੀ ਪਹਿਰੀ ਮਿਲੈ ਜਹਾਂ ਤਹਿ ਖਹਿ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਦਾਨ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸਬਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸਬਾਏ ਮਾਨ ਹੋ ਕੇ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਪ੍ਰਸੰਨਾ ਕੀਤੇ ਹਨ। ਅੰਮ੍ਰਿਤਮਈ ਬਾਣੀ ਸ਼ਬਦ ਕੀਰਤਨ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਜੋ ਪਾਵਨ ਸਿੱਖ ਇਤਿਹਾਸ ਜਿਨ੍ਹਾਂ 'ਤੇ ਮਹਾਰਾਜ ਜੀ ਨੇ ਕੁਝ ਘਰਾਣੇ ਐਸੇ ਹੋਏ ਨੇ ਜਿਨ੍ਹਾਂ 'ਤੇ ਵਿਸ਼ੇਸ਼ ਬਖਸ਼ਿਸ਼ਾਂ ਹੋਈਆਂ। ਕਾਲਣਾ ਘਾਲੀ ਜੀਵਾਂ ਨੇ ਜਾ ਕੇ ਗੁਰੂ ਸਾਹਿਬ ਜੀ ਦੇ ਹਜ਼ੂਰ ਹੁੰਦਿਆਂ ਇਹ ਪ੍ਰਸੰਗ ਆਪਾਂ ਉਹਨਾਂ ਗੁਰਸਿੱਖਾਂ ਦੇ ਸਰਵਣ ਕਰ ਰਹੇ ਹਾਂ। ਮਾਲਵੇ ਦੇਸ਼ ਦੇ ਭਾਈ ਬਹਿਲੋ ਜੀ, ਜਿਨ੍ਹਾਂ ਦਾ ਪਹਿਲਾ ਨਾਮ ਬਹਿਲੋਲ ਸੀ, ਸੁਲਤਾਨ ਸਖੀ ਸਰਵਰ ਦੇ ਪੁਜਾਰੀ ਸਨ। ਵੱਡੇ ਵਡੇਰੇ ਵੀ ਉਹੀ ਪੂਜਦੇ ਸੀ, ਉਵੇਂ ਹੀ ਇਹ ਖੁੰਡੀ ਲੈ ਕੇ ਮਸੱਲਾ ਲੈ ਕੇ ਅਤੇ ਉਵੇਂ ਹੀ ਉਹਦੇ ਉੱਥੇ ਜੋ ਡੇਰਾ ਇਸਮਾਇਲ ਖਾਂ ਡੇਰਾ ਗਾਜੀ ਖਾਨ ਪਾਕਿਸਤਾਨ ਦੇ ਪੱਛੋਂ ਵਿੱਚ ਨਗਾਹਾ ਸੋ ਪਿੰਡ ਦੇ ਵਿੱਚ ਇਹ ਜ਼ਿਲ੍ਹਾ ਹੁਣ ਉੱਥੇ ਉਹਦੀ ਕਬਰ ਸੁਲਤਾਨ ਦੀ ਉੱਥੇ ਜਾਂਦਾ ਸੀ ਲੋਕਾਂ ਨੂੰ ਲੈ ਕੇ। ਔਰ ਜਾਂਦਿਆਂ ਇੱਕ ਵਾਰ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਹੁਤ ਵਡਿਆਈ ਸੁਣੀ ਸੀ, ਕਿਵੇਂ ਸਿੱਖਾਂ 'ਤੇ ਬਖਸ਼ਿਸ਼ਾਂ ਕਰਦੇ ਨੇ ਮਹਾਰਾਜ। ਭਾਈ ਮੰਝ ਨੂੰ ਉਤਾਰਿਆ ਸੀ, ਉਹ ਵੀ ਸਖੀ ਸਰਵਰ ਦਾ ਇਸੇ ਸੁਲਤਾਨ ਦਾ ਪਹਿਲਾਂ ਪਾਤਸ਼ਾਹ ਸੀ, ਦੁਆਬੇ ਦਾ ਭਾਈ ਮੰਝ ਕੰਗ ਪਿੰਡ ਦਾ। ਉਹਨੂੰ ਗਲੇ ਲਾ ਕੇ ਨਵਾਜਿਆ ਸੀ ਅਤੇ ਸਾਰੇ ਪ੍ਰਸਿੱਧ ਹੋ ਗਿਆ ਸੀ। ਉਹਨੂੰ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿਹਾ ਵੀ ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣ ਹਾਰਾ। ਐਸੀਆਂ ਵਡਿਆਈਆਂ ਗਲੇ ਲਾ ਕੇ ਮਹਾਰਾਜ ਦਿੰਦੇ ਨੇ, ਸੇਵਾ ਤੋਂ ਪ੍ਰਸੰਨ ਹੋ। ਇਹਨੇ ਮਹਿਮਾ ਸੁਣੀ, ਮਹਾਰਾਜ ਕੋਲ ਗਿਆ, ਸੱਚੇ ਪਾਤਸ਼ਾਹ ਨੂੰ ਸਿੱਖੀ ਦਿਓ, ਭਟਕਣਾ ਨਹੀਂ ਖਤਮ ਹੋਈ ਮਨ ਦੇ ਭਾਵੇਂ ਸਖੀ ਸਰਵਰ ਨੂੰ। ਹਰ ਐਸਾ ਟਿਕਿਆ ਮਨ ਮਹਾਰਾਜ ਦੇ ਦਿਦਾਰੇ ਕਰਕੇ ਬੇਨਤੀ ਕੀਤੀ। ਸੱਚੇ ਪਾਤਸ਼ਾਹ ਨੇ ਕਿਹਾ ਸ਼ਰਧਾ ਮੂਲ ਆ, ਸ਼ਰਧਾ ਮੂਲ ਆ, ਸ਼ਰਧਾ ਪਹਿਲਾਂ ਹੋਣੀ ਚਾਹੀਦੀ ਹੈ। ਉਸ ਵੇਲੇ ਇਹ ਸ਼ਰਨ ਵਿੱਚ ਮਹਾਰਾਜ ਦੇ ਗਿਆ ਸੀ ਸੰਮਤ 1660 ਬਿਕਰਮੀ ਮੁਤਾਬਕ, ਅਤੇ 1603 ਈਸਵੀ ਬਣਦਾ ਹੈ। ਮਹਾਰਾਜ ਸਰੋਵਰ ਦੀ ਸੇਵਾ ਕਰਵਾ ਕੇ ਹਰਿਮੰਦਰ ਸਾਹਿਬ ਦੀ ਸੇਵਾ ਕਰਵਾ ਰਹੇ ਸੀ ਅਤੇ ਉਸ ਵੇਲੇ ਗਿਆ ਮਹਾਰਾਜ ਚਰਨਾਂ 'ਚ। ਸ਼ਰਧਾ ਦਾ ਉਪਦੇਸ਼ ਲੈ ਕੇ ਐਸਾ ਕਮਾਇਆ, ਸੇਵਾ ਵਿੱਚ ਜੁੱਟ ਗਿਆ ਜਿੱਥੇ ਹੋਰ ਸਿੱਖ ਲੱਗੇ ਸੀ। ਆਵਾ ਮਹਾਰਾਜ ਨੇ ਲਾਇਆ ਸੀ ਪੱਠਾ ਆਪਣਾ, ਗੁਰੂ ਅਰਜਨ ਦੇਵ ਸਾਹਿਬ ਜੀ ਨੇ ਲਗਵਾਇਆ ਸੀ। ਸਰੋਵਰ ਬਹੁਤ ਵੱਡਾ ਸੀ, ਪੱਕਾ ਕਰਨਾ ਸੀ, ਫਿਰ ਹਰਿਮੰਦਰ ਸਾਹਿਬ ਸਾਜਣਾ ਸੀ, ਚੂਨਾ ਇੱਟਾਂ ਦਾ ਪ੍ਰਬੰਧ ਬਹੁਤ ਚਾਹੀਦੀਆਂ ਸੀ। ਉੱਥੇ ਇਹਨੇ ਸੇਵਾ ਕੀਤੀ। ਕਿਸੇ ਨੇ ਆ ਕੇ ਦੱਸਿਆ ਕਿ ਜੇ ਆਵੇ ਦੇ ਵਿੱਚ ਗੰਦ ਮੈਲਾ ਪਾਇਆ, ਜਿਵੇਂ ਕੂੜਾ ਕਰਕਟ ਜੋ ਗੰਦ ਮੈਲਾ ਲੋਕਾਂ ਦਾ, ਤਾਂ ਇੱਟਾਂ ਬਹੁਤੀਆਂ ਲਾਲ ਅਤੇ ਪੱਕੀਆਂ ਸੋਹਣੀਆਂ ਨਿਕਲਦੀਆਂ ਨੇ। ਬਸ ਇਹ ਸੁਣਨ ਸਾਰੇ ਨੇ ਸਾਰੇ ਜਿਹੜੇ ਗਰੀਬ ਲੋਕ ਮਜ਼੍ਹਬੀ ਸਿੱਖ ਸ਼ਹਿਰ ਦੇ ਨਗਰਾਂ ਦੇ, ਉਹਨਾਂ ਨੂੰ ਕਿਹਾ ਮੈਂ ਮਜ਼ਦੂਰੀ ਦਿਉਂ, ਆਓ ਇਕੱਠੇ ਕਰਕੇ। ਸੋ ਜਿਵੇਂ ਅੱਜ ਕੱਲ੍ਹ ਸਫਾਈ ਕਰਮਚਾਰੀ ਹੁੰਦੇ ਨੇ ਸ਼ਹਿਰਾਂ 'ਚ, ਉਹਨਾਂ ਨੂੰ ਸਾਰਿਆਂ ਨੂੰ ਲੈ ਕੇ ਅਤੇ ਆਪ ਇਹਨੇ ਮੂਹਰੇ ਲੱਗ ਕੇ ਕਿਹਾ ਲਿਆਓ ਜਿੰਨਾ ਗੰਦ ਹੈ ਗੰਦ ਮੈਲਾ ਚੁੱਕ ਲਿਆ, ਟੋਕਰਿਆਂ ਵਿੱਚ ਪਾ ਪਾ ਢੋ ਜਾ। ਉਹਦੇ ਵਿੱਚ ਪਾਇਆ, ਆਪ ਉੱਥੇ ਲਾਗੇ ਸੁੱਟੀ ਜਾਂਦੇ, ਫੌੜਾ ਅਤੇ ਛੱਜ ਲੈ ਕੇ ਆਪ ਪਾਈ ਜਾਂਦਾ ਸੀ ਵਿੱਚ ਪਜਾਵੇ ਦੇ ਆਵੇ ਦੇ, ਫੌੜੇ ਨਾਲ ਭਰ ਕੇ ਛੱਜ ਖਿੱਚ ਕੇ, ਅਤੇ ਆਪ ਕੋਈ ਪਰਵਾਹ ਨਹੀਂ ਕੀਤੀ, ਸਰੀਰ ਲਿਬੜਿਆ, ਹਰ ਵੇਲੇ ਨਾਮ ਜਪਦਾ ਦਿਨੇ ਰਾਤ, ਨੀਂਦ ਭੁੱਖ ਤਿਆਗ ਕੇ ਸੇਵਾ ਵਿੱਚ ਜੁਟ ਗਿਆ। ਇੰਨੀ ਸ਼ਰਧਾ ਭਾਵਨਾ ਦਿਖਾਈ ਹੈ। ਜਿਸ ਵੇਲੇ ਆਵਾ ਖੋਲ੍ਹਿਆ ਤਾਂ ਇੰਨੀਆਂ ਇੱਟਾਂ ਲਾਲ ਸੁਰਖ ਪੱਕੀਆਂ, ਹੁਣ ਗੁਰੂ ਸਾਹਿਬ ਉੱਥੇ ਤਾਂ ਧੋ ਕੇ ਲੱਗਣੀਆਂ ਸੀ ਨਾ, ਚੰਗੀ ਤਰ੍ਹਾਂ ਇੱਟਾਂ ਨੂੰ ਸੋ ਤਰ ਕਰਕੇ ਜਦੋਂ ਧੋ ਕੇ ਉੱਥੇ ਰੱਖੀਆਂ, ਸਰੋਵਰ ਦੇ ਕਿਨਾਰੇ ਲਿਜਾ ਕੇ ਮਹਾਰਾਜ ਆਪ ਨਿਗਰਾਨੀ ਹੇਠ ਸੇਵਾ ਕਰਾਉਂਦੇ ਸੀ। ਵੇਖੀਆਂ ਮਹਾਰਾਜ ਨੇ ਇੰਨੀਆਂ ਸੋਹਣੀਆਂ ਇੱਟਾਂ ਪਾਈ, ਇਹ ਕਿਵੇਂ ਆਵੇ ਦੇ ਵਿੱਚੋਂ ਨਿਕਲੀਆਂ ਨੇ, ਸਾਰੀਆਂ ਪੱਕੀਆਂ ਨੇ, ਲਾਲ ਭਾਅ ਮਾਰਦੀ ਪੂਰੀ ਸੁਰਖ। ਕਿਹਾ ਮਹਾਰਾਜ ਇਹ ਭਾਈ ਬਹਿਲੋ ਆ ਨਾ, ਜਿਹੜਾ ਜਿਹਨੂੰ ਤੁਸੀਂ ਬੈਲੋਲ ਤੋਂ ਬਹਿਲੋ ਨਾਂ ਧਰਿਆ, ਰਿਧੀਆਂ ਸਿੱਧੀਆਂ ਕਹਿੰਦੇ ਦੇਣੀਆਂ ਨੂੰ ਧਰਦਾ ਹੈ ਉਹ ਬਹਿਲੋ ਨਾਮ, ਰਿਧ ਸਿੱਧ ਤਸਦੀਨੀ ਤਾਮ, ਇਹ ਮਹਿਮਾ ਪ੍ਰਕਾਸ਼ ਨੇ ਲਿਖਿਆ। ਮਹਾਰਾਜ ਨੇ ਕਿਹਾ ਬਹਿਲੋਲ ਨਹੀਂ, ਹੁਣ ਤੂੰ ਮੁਸਲਮਾਨ ਨੇ ਨਾਂ ਨਹੀਂ ਰੱਖਣਾ ਆਪਾਂ, ਹੁਣ ਭਾਈ ਬਹਿਲੋ ਨਾਂ ਸਿੱਖੀ ਦੇ ਕੇ। ਤਾਂ ਉਸ ਵੇਲੇ ਕਿਹਾ ਉਹਨਾਂ ਨੇ ਮਹਾਰਾਜ ਇਸ ਤਰ੍ਹਾਂ ਪਕਾਈ, ਪ੍ਰਵਾਹ ਨਹੀਂ ਕੀਤੀ, ਕੱਪੜਿਆਂ ਦੀ ਵੀ ਗੰਧ ਪਾ ਕੇ ਮੈਲਾ, ਇੰਨੀਆਂ ਸੋਹਣੀਆਂ ਨੇ। ਮਹਾਰਾਜ ਕਹਿੰਦੇ ਵਾਹ ਭਾਈ, ਸੱਦਿਆ ਆਪ ਜੀ, ਬਹੁਤ ਖੁਸ਼ ਹੋਏ, ਜਿਵੇਂ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਨੇ, ਪ੍ਰਸੰਗ ਆ ਰਿਹਾ, ਸਰਵਣ ਕਰਨਾ ਕਰੀਏ ਜੀ।
0: ਰੁੱਖਾ ਸੁੱਖਾ ਅੱਠੀ ਪਹਿਰੀ,
1: ਸੇਵਾ ਕਰਦਾ ਪਜਾਵੇ ਦੀ ਉਸ ਵੇਲੇ, ਅਤੇ ਰੁੱਖਾ ਸੁੱਖਾ ਜੋ ਮਿਲਦਾ ਅੱਠੀ ਪਹਿਰੀ, ਇਤਿਹਾਸਕਾਰਾਂ ਲਿਖਿਆ ਛਕਦਾ ਆਪਦਾ ਹੀ ਸੀ, ਅਤੇ ਜੇ ਕਿਤੇ ਨਹੀਂ ਟਾਈਮ ਲੱਗਦਾ ਘਰ ਜਾ ਕੇ ਛਕਣ ਦਾ, ਅਤੇ ਫਿਰ ਜੋ ਰੁੱਖਾ ਸੁੱਖਾ ਲੰਗਰ ਦੇ ਵਿੱਚੋਂ ਜੋ ਜੂਠ ਦੀ ਕਣਕਾਂ ਉਹੀ ਲਾ ਕੇ ਛਕਦਾ ਸੀ ਅੱਠੀ ਪਹਿਰੀ, ਉਹ ਵੀ
0: ਮਿਲੇ ਜਹਾਂ ਤਹਿ ਖਹਿ,
1: ਜਿੱਥੋਂ ਮਿਲਦਾ ਉੱਥੋਂ ਛਕ ਲੈਂਦਾ ਹੈ।
0: ਸਿਰ ਤੇ ਨਾਹੀਂ ਟੋਕਰਾ ਇਹਨੂੰ ਲਾਹੈ,
1: ਸਿਰ ਦੇ ਉੱਪਰੋਂ ਇਹਨੂੰ ਅਤੇ ਟੋਕਰਾ ਜਿਹੜਾ ਉਹ ਨਹੀਂ ਲਾਉਂਦਾ ਕਦੇ ਵੀ, ਭਰ ਭਰ ਕੇ ਮੈਲੇ ਦੇ ਟੋਕਰੇ ਵਿੱਚ ਪਾਉਂਦਾ ਹੈ।
0: ਨਾਮ ਜਪੈ ਹੈ
1: ਅਤੇ ਨਾਲ ਨਾਮ ਜਪਦਾ, ਇਹ ਨਹੀਂ ਵੀ ਇਕੱਲੀ ਸੇਵਾ, ਤਨ ਸੇਵਾ ਨਾਲ ਸਫਲਾ ਹੁੰਦਾ, ਮਨ ਜਿਹੜਾ ਹਿਰਦਾ ਗੁਰਸਿੱਖ ਦਾ ਉਹ ਸਿਮਰਨ ਨਾਲ ਹੁੰਦਾ, ਗੁਰਮੰਤਰ ਨਾਲ, ਅਤੇ ਰਸਨਾ ਤੋਂ ਨਾਮ ਜਪਦਾ ਹੈ।
0: ਭਜਨ ਟਹਿਲ ਕੈ ਮਹਿਲ ਪਚਾਇਓ,
1: ਐਸਾ ਇਹਨੇ ਟਹਿਲ ਸੇਵਾ ਅਤੇ ਭਜਨ ਕੀਤਾ ਨਾ, ਤਨ ਨਾਲ ਸੇਵਾ, ਮਨ ਨਾਲ ਸਿਮਰਨ, ਇਹਨੂੰ ਮਹਿਲ ਹੁੰਦਾ ਸਰੂਪ, ਬ੍ਰਹਮ ਗਿਆਨ, ਉਹ ਮਹਿਲ ਆਪਣੇ ਸਰੂਪ ਤੱਕ ਪਹੁੰਚਾ ਦਿੱਤਾ। ਸੇਵਾ ਦਾ ਫਲ ਹੀ ਇਹ, ਟਹਿਲ ਮਹਿਲ ਤਾ ਕੋ ਮਿਲੈ ਜਾ ਕੋ ਸਾਧ ਕਿਰਪਾ, ਸਦੀਪ ਗਨੀਬ ਸੁਹਾਵਣੇ ਨਾਨਕ ਹਰ ਧਨਮਾ। ਜੀਤੇ ਮਹਾਰਾਜ ਕਿਰਪਾਲੂ ਹੋ ਜਾਵੇ ਸੱਚੇ ਪਾਤਸ਼ਾਹ, ਸਤਿਗੁਰੂ ਬਖਸ਼ਿਸ਼ ਕਰਨ, ਉਹਨੂੰ ਟਹਿਲ ਮਹਿਲ ਮਿਲਦੀ ਹੈ, ਟਹਿਲ ਸੇਵਾ ਕਰਕੇ ਉਹਨੂੰ ਮਹਿਲ ਗਿਆਨ ਆਪਣਾ ਸਰੂਪ ਪ੍ਰਾਪਤ ਹੁੰਦਾ, ਉੱਚ ਪਦਵੀ ਨੂੰ ਪਰਮ ਪਦ ਨੂੰ ਉਹ ਪਾ ਲੈਂਦਾ ਹੈ। ਸੇਵਾ ਦਾ ਫਲ ਹੀ ਇਹ ਹੁੰਦਾ ਹੈ। ਸਮਝੋ ਜੇ ਮਹਿਲ ਨਹੀਂ ਪ੍ਰਾਪਤ ਹੋਇਆ ਫਿਰ ਦੁਨੀਆਂ ਵਿੱਚ ਹੀ ਸਿੱਖ, ਸੇਵਾ ਤਾਂ ਸਿੱਖ ਨੇ ਕੀਤੀ ਹੈ ਪਰ ਦੁਨੀਆਂ ਦੀਆਂ ਖਾਹਿਸ਼ਾਂ ਵਿੱਚ ਹੀ ਜੀਆ ਹੈ, ਦੁਨੀਆਂ ਦੇ ਪਦਾਰਥ ਧਨ ਦੌਲਤ ਮਿਲ ਜਾਂਦੇ ਨੇ, ਪਰ ਜੇ ਮਹਿਲ ਨਹੀਂ ਮਿਲਿਆ ਤਾਂ ਸਮਝ ਲਓ ਵੀ ਫਿਰ ਸੇਵਾ ਦਾ ਵੀ ਪਤਾ ਨਹੀਂ ਲੱਗਾ ਇਹਦਾ ਕਿੱਡਾ ਫਲ ਹੈ।
0: ਵੇਖ ਖੁਸ਼ ਹੋਵੇ ਗੁਰ ਭਾਰੀ,
1: ਵੇਖ ਕੇ ਮਹਾਰਾਜ ਜੀ ਨੇ ਇਹਨੂੰ ਸੋ ਬਹੁਤ ਭਾਰੀ ਖੁਸ਼ੀ ਕੀਤੀ, ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵਰਦਾਨ ਦੇਣ ਲੱਗੇ ਹਨ ਸੱਦ ਕੇ।
0: ਭਾਈ ਸਾਹਿਬ ਕਾ ਖਿਤਾਬ ਦੇ,
1: ਭਾਈ ਸਾਹਿਬ ਦਾ ਖਿਤਾਬ ਦਿੱਤਾ, ਇੱਕ ਤਾਂ ਬਹੁਤ ਵੱਡੀ ਗੱਲ ਸੀ, ਗੁਰੂ ਸਾਹਿਬ ਵੱਲੋਂ ਕਹਿੰਦੇ ਨੇ ਭਾਈ ਸਾਹਿਬ ਤੂੰ ਸਾਡਾ ਭਰਾ ਵਾ ਸਿੱਖਾ, ਸੋ ਭਾਈ ਸਾਹਿਬ ਦਾ ਬਹੁਤ ਵੱਡੀ ਪਦਵੀ ਹੁੰਦੀ ਸੀ, ਪੂਜਨੀਕ ਸਤਿਕਾਰਯੋਗ, ਭਾਈ ਸਾਹਿਬ ਦਾ ਖਿਤਾਬ ਦਿੱਤਾ ਹੈ।
0: ਅਜਮਤ ਬਖਸ਼ੀ ਚਾਰੀ,
1: ਅਤੇ ਸੁੰਦਰ ਸ਼ਕਤੀਆਂ ਰਿਧੀਆਂ ਸਿੱਧੀਆਂ ਧਰਿਓ ਭਾਈ ਬਹਿਲੋ ਨਾਮ, ਰਿਧ ਸਿੱਧ ਦੀਨੀ ਅਤੇ ਸਤਾਮ, ਸੋ ਮਹਿਮਾ ਪ੍ਰਕਾਸ਼ ਦਾ ਲਿਖਾਰੀ ਲਿਖਦਾ ਵਾ। ਇੱਕ ਤਾਂ ਕਿਹਾ ਬਹਿਲੋਲ ਨਹੀਂ ਅੱਜ ਤੋਂ ਭਾਈ ਬਹਿਲੋਂ ਹੋਇਆ, ਅਤੇ ਰਿਧੀਆਂ ਸਿੱਧੀਆਂ ਬਹੁਤ ਭਾਰੀ ਸ਼ਕਤੀ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਪਦਵੀ ਦੇ ਕੇ ਦਿੱਤੀ ਹੈ, ਅਤੇ ਨਾਲ ਬਚਨ ਕਿਹਾ ਵੀ ਤੁਮਰੋ ਕਹਿਓ ਕਬਹੂ ਨਾ ਟਲੇ, ਅੱਜ ਤੋਂ ਬਾਅਦ ਤੇਰਾ ਕਿਹਾ ਹੋਇਆ ਸਿੱਖਾ ਇੰਨਾ ਤੂੰ ਖੁਸ਼ ਕਰ ਲਿਆ ਸਾਨੂੰ, ਸਰੋਵਰ ਦੇ ਵਾਸਤੇ ਇੰਨੀਆਂ ਸੋਹਣੀਆਂ ਇੱਟਾਂ ਬਣੀਆਂ ਨੇ, ਗੁਰੂ ਰਾਮਦਾਸ ਮਹਾਰਾਜ ਦਾ ਸਰੋਵਰ ਇਹ ਕਿਹੜਾ ਨਿੱਤ ਬਣਨਾ ਵਾ। ਸੋ ਪੂਰ ਦਿੱਤਾ ਗਿਆ ਸੀ ਪਰ ਇੱਟਾਂ ਨਹੀਂ ਢਾਈਆਂ ਸੀ। ਅਹਿਮਦ ਸ਼ਾਹ ਅਬਦਾਲੀ ਨੇ ਪੂਰ ਦਿੱਤਾ ਸੀ, ਕਈ ਵਾਰ ਪੂਰਿਆ ਗਿਆ, ਉੱਤੇ ਹਲ ਚਲਾਇਆ ਗਿਆ ਖੇਤੀ ਬੀਜ ਕੇ, ਹਰਿਮੰਦਰ ਸਾਹਿਬ ਨੂੰ ਬਰੂਦ ਨਾਲ ਉਡਾ ਦਿੱਤਾ, ਪਰ ਸਰੋਵਰ ਉਹੀ ਚਨਾਈ ਉਹੀ ਇੱਟਾਂ ਦੀ ਜੋ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕੀਤੀ ਅੱਜ ਤੱਕ। ਇਸ ਕਰਕੇ ਬੁਨਿਆਦ ਚਾਹੀ ਸੀ, ਇੰਨੀਆਂ ਸੋਹਣੀਆਂ ਇੱਟਾਂ, ਖੁਸ਼ ਹੋਏ ਮਹਾਰਾਜ ਸੱਚੇ ਪਾਤਸ਼ਾਹ ਜੀ। ਅਤੇ ਲਿਬੜਿਆ ਰਿਹਾ ਭਾਈ ਗੰਦ ਨਾਲ ਭਾਈ ਬਹਿਲੋ, ਅਤੇ ਜਿੰਨਾ ਲਿਬੜ ਕੇ ਸੇਵਾ ਕੀਤੀ ਉਹਨਾਂ ਗੁਰੂ ਨੇ ਸੋਹਣਾ ਸਵਾਰ ਦਿੱਤਾ, ਉਹਨਾਂ ਉੱਚਾ ਚੁੱਕਿਆ ਸੱਚੇ ਪਾਤਸ਼ਾਹ ਜੀ ਨੇ। ਫਿਰ ਬ੍ਰਹਮ ਗਿਆਨ ਦੀ ਦਾਤ ਦੇ ਕੇ ਅੰਦਰੋਂ ਬਾਹਰੋਂ ਸੁੰਦਰ ਸਰੂਪ ਬਣਾ ਦਿੱਤਾ, ਅੰਦਰੋਂ ਬਾਹਰੋਂ ਨਿਰਮਲ ਕਰ ਦਿੱਤਾ, ਉੱਜਲ ਕਰ ਦਿੱਤਾ ਸੱਚੇ ਪਾਤਸ਼ਾਹ ਜੀ ਨੇ। ਇੱਕ ਤਾਂ ਭਾਈ ਪਦਵੀ ਦਿੱਤੀ, ਦੂਜਾ ਰਿਧੀਆਂ ਸਿੱਧੀਆਂ ਸ਼ਕਤੀਆਂ ਆਜ਼ਮਤਾਂ ਬਖਸ਼ੀਆਂ, ਤੀਜਾ ਭਾਈ ਬਹਿਲੋ ਨਾਮ ਰੱਖ ਕੇ ਅਤੇ ਉਹ ਰਿਧੀਆਂ ਸਿੱਧੀਆਂ ਦਿੱਤੀਆਂ। ਅਤੇ ਫਿਰ ਸੱਚੇ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ ਨਾਲ ਹੀ ਕਿਹਾ, ਭਾਈ ਬਹਿਲੋ ਸਭ ਤੋਂ ਪਹਿਲੋਂ ਐਸੀ ਸਿੱਧਕ ਨਾਲ ਸੇਵਾ ਕੀਤੀ ਜਿਹਦੀ ਕੋਈ ਉਸ ਵੇਲੇ ਮਿਸਾਲ ਨਹੀਂ ਸੀ। ਤਾਂ ਮਹਾਰਾਜ ਨੇ ਕਿਹਾ ਸੇਵਾ ਕਰਕੇ ਸਭ ਤੋਂ ਪਹਿਲੋਂ ਹੋਣ ਦਾ ਖਿਤਾਬ ਵੀ ਲੈ ਲਿਆ, ਵੀ ਸਭ ਤੋਂ ਪਹਿਲੋਂ, ਸਭ ਤੋਂ ਫਾਸਟ ਨੰਬਰ ਇੱਕ 'ਤੇ ਤੂੰ ਆ ਗਿਆ ਸਿੱਖਾ, ਨੰਬਰ ਇੱਕ ਲੈ ਗਿਆ ਵਾਂ ਤੂੰ। ਸੋ ਗੁਰੂ ਘਰ ਵਿੱਚ ਸੇਵਾ ਸਿਮਰਨ ਕਰਕੇ ਪੂਰੇ ਨੰਬਰ ਲੈ ਕੇ ਪਾਸ ਹੋਇਆ, ਸਭ ਤੋਂ ਪਹਿਲੋਂ, ਸਾਰਿਆਂ ਤੋਂ ਪਹਿਲੋਂ, ਸਾਰਿਆਂ ਤੋਂ ਅੱਗੇ ਨਿਕਲ ਗਿਆ ਵਾਂ। ਇਉਂ ਬਖਸ਼ਿਸ਼ਾਂ ਕੀਤੀਆਂ ਹਨ।
0: ਕਰਿਓ ਮਸੰਦ ਮਾਲਵੇ ਕੇਰਾ,
1: ਮਾਲਵੇ ਦੇਸ਼ ਵਿੱਚ ਇਹਦਾ ਪਿੰਡ ਸੀ, ਸੋ ਬਠਿੰਡੇ ਜ਼ਿਲ੍ਹੇ ਵਿੱਚ ਆ, ਅਤੇ ਉੱਥੋਂ ਦਾ ਮਸੰਦ ਮੁਖੀ ਸਿੱਖ ਮੰਜੀ ਬਖਸ਼ ਦਿੱਤੀ, ਪ੍ਰਚਾਰਕ ਬਣਾ ਦਿੱਤਾ ਹੈ।
0: ਜਾਏ ਤਾਹੇ ਨਿਜ ਦੇਸਾ,
1: ਕਿਹਾ ਜਾ ਹੁਣ ਆਪਣੇ ਦੇਸ਼। ਫਿਰ ਇਹ ਆਗਿਆ ਮੰਨ ਕੇ ਮਹਾਰਾਜ ਦੀ ਬਖਸ਼ਿਸ਼ਾਂ ਲੈ ਕੇ, ਜਿਹੜੀਆਂ ਵੱਡਿਆਂ ਵਡੇਰਿਆਂ ਤੋਂ ਸਖੀ ਸੁਲਤਾਨ ਨੂੰ ਪੂਜਦੇ ਸੀ, ਕੱਖ ਨਹੀਂ ਮਿਲਿਆ ਸੀ, ਮਨ ਦੀ ਭਟਕਣਾ ਹੀ ਨਹੀਂ ਖਤਮ ਹੋਈ ਸੀ, ਗੁਰੂ ਦੇ ਦਰ ਤੋਂ ਐਸੀਆਂ ਬਖਸ਼ਿਸ਼ਾਂ ਹੋਈਆਂ ਨੇ, ਇਹ ਪੂਰਾ ਭਰੋਸਾ ਆ ਕੇ ਫਿਰ ਆਪਣੇ ਦੇਸ਼ ਮਾਲਵੇ ਜਾ ਕੇ, ਅਤੇ ਬਹੁਤ ਇਹਨੇ ਉਪਦੇਸ਼ ਸਾਧ ਸੰਗ ਜੀ ਦਿੱਤਾ ਹੈ।
0: ਸਤਨਾਮ ਉਪਦੇਸ਼ ਦੇ ਡਾਕੇ,
1: ਜੋ ਗੁਰਮੰਤਰ ਦਿੱਤਾ ਸਤਨਾਮ ਵਾਹਿਗੁਰੂ, ਆਪ ਸੰਗਤ ਲਾਉਂਦਾ ਹੈ ਅਤੇ ਸੰਗਤਾਂ ਨੂੰ ਆਏ ਸਿੱਖਾਂ ਨੂੰ, ਸੋ ਸਿੱਖੀ ਦੇ ਕੇ ਅਤੇ ਸਤਨਾਮ ਵਾਹਿਗੁਰੂ ਦ੍ਰਿੜ ਕਰਵਾਉਂਦਾ ਹੈ।
0: ਕਿੰਨੇ ਸਿੱਖ ਵਿਸ਼ੇਸ਼,
1: ਬਹੁਤ ਭਾਰੀ ਗੁਰੂ ਘਰ ਦੇ ਸਿੱਖ ਇਹਨੇ ਬਣਾਏ ਨੇ, ਪੈਦਾ ਕੀਤੇ ਪ੍ਰਚਾਰ ਕਰਕੇ।
0: ਇਸ ਹੀ ਕੇ ਪੁੱਤਰ ਭਾਈ,
1: ਸੋ ਇਸ ਤਰ੍ਹਾਂ ਜੋ ਕੋਈ ਇੱਛਾ ਕਰਦਾ ਉਹ ਵੀ ਪੂਰੀ ਹੋਈ, ਕਿਉਂ ਮਹਾਰਾਜ ਨੇ ਨਿਵਾਜਿਆ ਰਿਧੀਆਂ ਸਿੱਧੀਆਂ ਨਾਲ, ਇਹਦੇ ਹੀ ਕਹਿੰਦੇ ਪੋਤਰੇ ਹੋਏ ਹਨ ਜੋ ਭਾਈ
0: ਭਗਤੇ ਸੇਵ ਕਮਾਈ,
1: ਭਾਈ ਭਗਤੇ ਨੇ ਬੜੀ ਭਾਰੀ ਅੱਗੇ ਸੇਵਾ ਕਮਾਈ ਹੈ, ਇਹਦਾ ਹੀ ਪੋਤਰਾ ਸੀ।
0: ਖੁਸ਼ ਹੋਵੇ ਗੁਰ ਸੰਗਤ ਭੂਤੋਂ ਕੀ,
1: ਸੋ ਖੁਸ਼ ਹੋ ਕੇ ਮਹਾਰਾਜ ਜੀ ਨੇ ਉਹਨੂੰ ਜੋ ਭੂਤਾਂ ਦੀ ਗੁਪਤ ਸ੍ਰਿਸ਼ਟੀ ਦੀ ਸੰਗਤ ਹੈ,
0: ਤਿਸ ਕੋ ਪੁੰਨ ਸੋ ਭਾਈ,
1: ਕਈ ਕੋਟ ਭੂਤ ਪ੍ਰੇਤ ਸੂਕਰ ਮ੍ਰਿਗਾਚ, ਪਾਵਨ ਸੁਖਮਨੀ ਸਾਹਿਬ ਵਿੱਚ ਮਹਾਰਾਜ ਪ੍ਰਮਾਣ ਕਰਦੇ ਨੇ ਵੀ ਦੁਨੀਆ ਇੱਕ ਬੇਗਤੀਆਂ ਜਿਹੜੀਆਂ ਹੋਈਆਂ, ਜਿਨ੍ਹਾਂ ਦੀ ਗਤੀ ਨਹੀਂ ਹੁੰਦੀ, ਉਹ ਰੂਹਾਂ ਫਿਰਦੀਆਂ ਰਹਿੰਦੀਆਂ ਨੇ। ਸੋ ਉਹਨਾਂ ਦੀ ਸਰਦਾਰੀ ਇਹਨੂੰ ਵੀ ਉਹਨੂੰ ਦਿੱਤੀ ਸੀ ਭਾਈ ਭਗਤੇ ਨੂੰ, ਤੋ ਮਹਾਰਾਜ ਸੱਚੇ ਪਾਤਸ਼ਾਹ ਸਕੋ ਪੁੰਨ ਸੋਮ ਪਾਈ, ਭਾਈ ਭਗਤ ਉਹਨੂੰ ਉਹ ਗੁਪਤ ਸ੍ਰਿਸ਼ਟੀ ਸਾਰੀ ਉਹਦੇ ਅਧੀਨ ਕੀਤੀ ਸੀ, ਜਿਵੇਂ ਭਾਈ ਲਾਲੂ ਦੇ ਡੱਲੇ ਵਾਲੇ ਦੇ ਕੀਤੀਆਂ ਸਨ ਗੁਰੂ ਅਮਰਦਾਸ ਜੀ ਨੇ।
0: ਭੂਤ ਪ੍ਰੇਲ ਭੂਤ ਪ੍ਰੇਤ ਚੁੜੇਲ ਖਵਿਸੂ,
1: ਭੂਤ ਪ੍ਰੇਤ ਚੁੜੇਲਾਂ ਜਿਹੜੀਆਂ ਚੁੰਬੜ ਜਾਂਦੀਆਂ ਨੇ, ਅਵਗਤ ਗਈਆਂ ਰੂਹਾਂ ਭਟਕਦੀਆਂ ਰਹਿੰਦੀਆਂ ਨੇ ਲੋਕਾਂ ਨੂੰ, ਖਵੀਸੂ ਜਿੰਨ ਆਦਿਕ ਇਹਨਾਂ ਦੀਆਂ ਕਿਸਮਾਂ ਨੇ,
0: ਜਿਸ ਕੋ ਚਿਪਟਿਓ ਹੋਵੇ,
1: ਜਿਹਨੂੰ ਵੀ ਚੁੰਬੜੀ ਹੁੰਦੀ ਸੀ ਇਹਨਾਂ ਵਿੱਚੋਂ ਕੋਈ ਚੜੇਲ ਆਦਿਕ ਗੁਪਤ ਰੂ,
0: ਨਿਜ ਡੋਲੀ ਕੋ ਤਜੈ ਤੁਰਤ ਵਹਿ,
1: ਉਸੇ ਵੇਲੇ ਆਪਣੀ ਡੋਲੀ ਨੂੰ ਜਿਹਨੂੰ ਚੁੰਬੜੀ ਹੁੰਦੀ ਸੀ, ਪਰਨਾਇਆ ਹੁੰਦਾ ਸੀ ਨਾ, ਤੇ ਉਹ ਛੱਡ ਦਿੰਦੀ ਸੀ।
0: ਕਹਿ ਭਗਤੇ ਕੋ ਜੋ ਵੈ,
1: ਜਿਹੜਾ ਵੀ ਆ ਕੇ ਭਾਈ ਭਗਤੇ ਦੇ ਪੋਤਰੇ ਦੇ ਦਰਸ਼ਨ ਕਰ ਲੈਂਦਾ ਸੀ, ਮੱਥੇ ਲੱਗ ਜਾਂਦਾ ਸੀ ਨਾ, ਛੱਡ ਕੇ ਭੱਜ ਜਾਂਦੀਆਂ ਸੀ, ਇੰਨਾ ਪ੍ਰਤਾਪ ਸੀ।
0: ਲੋਕ ਹਜ਼ਾਰਾਂ ਰਾਜੀ ਕਰਕੇ,
1: ਇਹੋ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਇਹ ਬਲਾਵਾਂ ਜਿਹਨਾਂ ਨੂੰ ਚੁੰਬੜੀਆਂ ਹੋਈਆਂ ਸੀ ਉਹਨਾਂ ਦੀਆਂ ਲਾਹ ਕੇ ਤੇ ਉਹਨਾਂ ਨੂੰ ਰਾਜੀ ਰਾਮ ਕਰਕੇ
0: ਇਸ ਵੀ ਸਿੱਖ ਬਣਾਏ।
1: ਉਹਨਾਂ ਨੂੰ ਮਹਾਰਾਜ ਜੀ ਇਹਨੇ ਭਾਈ ਭਗਤੂ ਜੀ ਨੇ ਭਾਈ ਭਗਤੇ ਨੇ ਬਹੁਤ ਭਾਰੀ ਪ੍ਰਚਾਰ ਕਰਕੇ ਆਪਣੇ ਤਪ ਨਾਲ ਤਪ ਦੇ ਬਲ ਨਾਲ ਗੁਰੂ ਕੀ ਬਾਣੀ ਪੜ੍ਹਨ ਲਾਏ, ਸਿੱਖ ਬਣਾਏ, ਸਿੱਖ ਪੈਦਾ ਕੀਤੇ। ਉਹ ਲੋਕ
0: ਭਾਈ ਬਹਿਲੋ ਕੀ ਸਿੱਖੀ
1: ਇਸ ਤਰ੍ਹਾਂ ਭਾਈ ਬਹਿਲੋ ਜੀ ਦੀ ਅੰਸ ਬੰਸ ਤੋਂ ਵਿੱਚੋਂ ਬਹੁਤ ਭਾਰੀ ਜੋ ਸਿੱਖੀ ਸੀ
0: ਬੜੀ ਦੇਸ਼ ਅਧਕਾਏ
1: ਤੇ ਬਹੁਤ ਮਾਲਵੇ ਦੇਸ਼ ਵਿੱਚ ਵਧਨਾ ਕੀਤੀ ਹੈ, ਫੈਲੀ ਹੈ।
0: ਤਬ ਤੈ ਅਬਲੋ ਉਨ ਕੀ ਸੰਤਤ ਗਈ।
1: ਤਦੋਂ ਤੋਂ ਲੈ ਕੇ ਹੁਣ ਤੱਕ ਕਵੀ ਜੀ ਕਹਿੰਦੇ ਗਿਆਨੀ ਗਿਆਨ ਸਿੰਘ ਜੀ ਉਹਨਾਂ ਦੀ ਸੰਤਾਨ ਜੋ ਅੱਗੇ ਹੈ ਪੀੜ੍ਹੀ ਦਰ ਪੀੜ੍ਹੀ ਉਹਦੇ ਤਾਈਂ
0: ਲੋਕ ਬਹੁਤ ਸੇਵਤ
1: ਲੋਕ ਬਹੁਤ ਜ਼ਿਆਦਾ ਸੇਵਾ ਕਰਦੇ ਆ, ਭਾਵਨਾ ਰੱਖਦੇ ਹਨ।
0: ਫੱਫੜੇ ਕਾਮ ਜਗਾ ਹੈ ਉਸ ਕੀ
1: ਫੱਫੜਾ ਜੋ ਨਗਰ ਆ ਨਾ ਭਾਈ ਕੇ ਵਾਜੀ ਇਹਦੀ ਬੰਸ ਫਿਰ ਭਾਈ ਕੇ ਵੱਜੀ ਹੈ। ਮਹਾਰਾਜ ਨੇ ਭਾਈ ਪਦਵੀ ਦਿੱਤੀ ਸੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਭਾਈ ਪਦਵੀ ਦਿੱਤੀ ਸੀ ਜਾਂ ਇਹਨਾਂ ਨੂੰ ਦਿੱਤੀ ਆ, ਸੋ ਭਾਈ ਮੰਝ ਨੂੰ ਵੀ ਦਿੱਤੀ ਸੀ। ਲੋਕ ਫਫੜੇ ਗਾਮ ਜਗ੍ਹਾ ਹੈ ਉਸ ਇਹ ਨਗਰ ਦਾ ਨਾਮ ਹੀ ਭਾਈ ਕੇ ਫਫੜੇ ਭਾਈ ਕੇ ਪੈ ਗਿਆ, ਭਾਈ ਕੇ ਵੱਜਣ ਲੱਗ ਗਈ ਇਹਦੀ ਅੰਸ ਬੰਸ ਜਿੰਨੀ ਹੋਈ ਅੱਗੇ। ਅਤੇ ਉਹ ਜਗ੍ਹਾ ਉਹ ਉੱਥੇ ਇਹਨਾਂ ਦੀ ਜਗ੍ਹਾ ਜੋ ਹੈ ਫਫੜੇ ਨਗਰ ਵਿੱਚ ਭਾਈ ਕੇ ਫਫੜੇ
0: ਮੰਨਤ ਜਨ ਫਲੇਵਤ
1: ਜਿਹੜੇ ਲੋਕ ਜਾ ਕੇ ਉੱਥੇ ਮੰਨਦੇ ਨੇ ਮਨੌਤ ਕਰਦੇ ਆ ਉਹਨਾਂ ਨੂੰ ਸੁੱਖਾਂ ਪੂਰੀਆਂ ਆਉਂਦੀਆਂ, ਇੱਛਾ ਪ੍ਰਾਪਤ ਕਰਦੇ ਹਨ।
0: ਦੋਹਰਾ ਭਾਈ ਬਹਿਲੋ ਕੀ ਕਹੀ
1: ਕਿਉਂ ਇਹ ਭਾਈ ਬਹਿਲੋ ਦੀ ਅੰਸ ਬੰਸ ਵਿੱਚੋਂ ਫਿਰ ਅੱਗੇ ਸੁਨਾਮ ਦੇ ਕੋਲ ਵੀ ਨਗਰ ਆ ਉੱਥੇ ਵੀ ਇਹਨਾਂ ਦੀ ਅੰਸ ਬੰਸ ਰਹੀ ਹੈ। ਭਾਈ ਦਸੌਂਦਾ ਜੀ ਹੋਏ ਨੇ ਅਤੇ ਉਹਨਾਂ ਦੇ ਪੁੱਤਰ ਅੱਗੇ ਭਾਈ ਦੇਸ਼ ਰਾਜ ਇਹਨਾਂ ਨੇ ਦਸਮ ਪਾਤਸ਼ਾਹ ਵੇਲੇ ਬਹੁਤ ਸੇਵਾ ਕੀਤੀ। ਦਸਮ ਪਾਤਸ਼ਾਹ ਨੇ ਖੁਸ਼ ਹੋ ਕੇ ਇਹਨਾਂ ਨੂੰ ਫਿਰ ਕੁਝ ਵਸਤੂਆਂ ਇੱਕ ਦਿੱਤੀਆਂ ਸਨ, ਇੱਕ ਪਜਾਮਾ ਮਹਾਰਾਜ ਕੁਝ ਵਸਤੂਆਂ ਉੱਥੇ ਪਈਆਂ ਨੇ ਇਹਨਾਂ ਦੀ ਅੰਸ ਬੰਸ ਕੋਲ, ਕੱਕਰੇੜਾ ਪਜਾਮਾ ਇੱਕ ਪਿਆ ਵਾ, ਕੱਕੜ ਮਿਰਗ ਜੋ ਹਰਨ ਹੁੰਦਾ ਉਹਦੀ 100 ਸਾਸੰਗ ਚਮੜੀ ਦਾ ਬਣਿਆ ਹੋਇਆ ਪਜਾਮਾ ਇਹਨਾਂ ਦੇ ਉੱਥੇ ਘਰ ਪਿਆ ਵਾ। ਅਤੇ ਇਸ ਤਰ੍ਹਾਂ ਹੋਰ ਵੀ ਜਿਹੜੀਆਂ ਵਸਤੂਆਂ ਨੇ ਇੱਕ ਕਟਾਰ, ਇੱਕ ਸੋਨੇ ਦੀ ਮੋਹਰ, ਇੱਕ ਦੋ ਵਸਤੂਆਂ ਹੋਰ ਨੇ ਦਸਮ ਪਾਤਸ਼ਾਹ ਨੇ ਬਖਸ਼ੀਆਂ ਸੀ ਇਹਨਾਂ ਦੀ ਅੰਸ ਬੰਸ ਨੂੰ, ਉਹ ਉੱਥੇ ਲੋਕ ਦਰਸ਼ਨ ਕਰਦੇ ਨੇ ਹਨ। ਤੋ ਇਉਂ ਭਾਈ ਬਹਿਲੋ ਦੀ ਜਿਹੜੀ ਅੰਸ ਬੰਸ ਸੀ ਭਾਈ ਬਹਿਲੋ ਕੀ ਜੋ ਕਹੀ ਇਹ ਕਹਿੰਦੇ ਕਹਿਣਾ ਕੀਤੀ ਹੈ।
0: ਕਥਾ ਯਥਾਰਥ ਠੀਕ
1: ਜਿਵੇਂ ਜੋਗ ਠੀਕ ਮੈਨੂੰ ਕਥਾ ਮਿਲੀ ਆ ਉਹ ਮੈਂ ਇਨ ਬਿਨ ਕਹੀ ਹੈ ਲਿਖੀ ਹੈ।
0: ਭਾਈ ਮੂਲੇ ਕੀ ਸੁਣੋ
1: ਹੁਣ ਅੱਗੇ ਭਾਈ ਮੂਲਾ ਜਿਵੇਂ ਹੋਇਆ ਬੜਾ ਕਮਾਈ ਵਾਲਾ ਗੁਰਸਿੱਖ ਇਹਦੀ ਸੁਣਨਾ ਕਰੋ
0: ਤੇ ਔਰ ਅਲੀਕ
1: ਥੋੜੀ ਜੀ ਹੋਰ ਸੁੰਦਰ ਕਥਾ ਕਿੰਨੀ ਕੋ ਭਾਈ ਮੂਲੇ ਦੀ ਵੀ ਸਾਧ ਸੰਗਤ ਜੀ ਬਿਆਨ ਕਰਦੇ ਸੁਣੋ।
0: ਚਾਹ ਭਾਈ ਬਣੀਆਂ ਇੱਕ ਬਠਿੰਡੇ ਮਾਂ ਹੈ
1: ਇੱਕ ਬਾਣੀਆਂ ਜੋ ਸੀ ਬਠਿੰਡੇ ਦੇ ਵਿੱਚ
0: ਰਤਨ ਸਾਹਾ ਰਹਿਤੋ ਥਾਚਾ ਹੈ
1: ਉੱਥੇ ਬੜੇ ਉਤਸ਼ਾਹ ਨਾਲ ਆਪਣਾ ਘਰ ਬਣਾ ਕੇ ਭਾਈ ਰਤਨ ਸ਼ਾਹ ਬਾਣੀਆਂ ਰਹਿੰਦਾ ਸੀ।
0: ਥਾਵ ਹੈ ਧਨੀ ਭਗਤ ਸਤਸੰਗੀ
1: ਠੀਕਾ ਹੈ ਬਹੁਤ ਧਨੀ ਅਮੀਰ ਅਤੇ ਭਗਤ ਸੀ ਸੇਵਾਦਾਰ ਸੀ ਸਤਸੰਗਤ ਦਾ ਸਤ ਸੰਗਤ ਵੀ ਕਰਦਾ ਹੈ
0: ਸੰਤਨ ਕੀ ਚੰਗੀ
1: ਤੇ ਸੰਤਾਂ ਸਾਧੂਆਂ ਦੀ ਚੰਗੀ ਟਹਿਲ ਸੇਵਾ ਕਰਦਾ ਭਾਵਨਾ ਰੱਖਣ ਵਾਲਾ ਹੈ ਸੀ।
0: ਸੰਤਤ ਭਈ ਨਾ ਘਰ ਮੈਂ ਤਾਂ
1: ਇਹਦੇ ਘਰ ਵਿੱਚ ਸੰਤਾਨ ਨਹੀਂ ਹੋਈ ਸੋ ਭਾਵੇਂ ਸਤਸੰਗੀ ਸੀ ਸਾਧੂ ਸੰਤੂਆਂ ਸੰਤਾਂ ਨੂੰ ਮੰਨਣ ਵਾਲਾ ਸੀ ਅਮੀਰ ਬਹੁਤ ਸੀ ਪਰ ਘਰ ਵਿੱਚ ਕੋਈ ਸੰਤਾਨ ਨਾ ਜਦੋਂ ਹੋਈ
0: ਭਇਓ ਬ੍ਰਿਧ 70 ਬਸਰਾਂ ਕੈ
1: 70 ਸਾਲ ਇਹਦੀ ਉਮਰ ਹੋ ਗਈ ਤੋ ਪਰਿਵਾਰ ਵਿੱਚ ਜਦੋਂ ਬਿਰਧ ਹੋ ਗਿਆ ਸਰੀਰ ਇਸ ਤਰ੍ਹਾਂ ਬਿਰਧ ਹੋ ਗਿਆ
0: ਦਸਮ ਗੁਰੂ ਜਬ ਤਹਿ ਠਾ ਜਹਿ
1: ਜਦੋਂ ਦਸਮ ਪਾਤਸ਼ਾਹ ਜੀ ਫਿਰ ਇੱਥੇ ਗਏ ਨੇ ਇਹਦੇ ਇਲਾਕੇ ਵਿੱਚ ਬਠਿੰਡੇ ਜਦੋਂ ਮਹਾਰਾਜ ਗਏ ਹਨ ਮੁਕਤਸਰ ਸਾਹਿਬ ਤੋਂ ਬਾਅਦ ਜੰਗ ਹੋਣ ਤੋਂ
0: ਕੱਢਿਓ ਕਾਣਾ ਦਿਓ ਤਕੈ ਹੈ
1: ਉੱਥੇ ਜਾ ਕੇ ਅਤੇ ਕਾਣਾ ਦਿਓ ਜਿਹੜਾ ਸੀ ਇੱਕ ਅੱਖ ਤੋਂ ਕਾਣਾ ਗੋਇੰਦਵਾਲ ਸਾਹਿਬ ਤੋਂ ਭਜਾਇਆ ਸੀ ਪਹਿਲਾਂ ਗੁਰੂ ਅਮਰਦਾਸ ਜੀ ਨੇ। ਫਿਰ ਬਠਿੰਡੇ ਰਹਿੰਦਾ ਸੀ, ਬਠਿੰਡੇ ਵਾਲੇ ਕਿਲੇ ਵਿੱਚ ਕਾਣਾ ਦਿਓ ਅਤੇ ਇਹ ਦਸਮ ਪਾਤਸ਼ਾਹ ਨੇ ਉੱਥੇ ਕੱਢਿਆ ਸੀ ਇਹਨੂੰ, ਕਾਣੇ ਦਿਓ ਨੂੰ ਉੱਥੋਂ ਭਜਾਇਆ ਸੀ,
0: ਵਿੱਚ ਸਰਹੰਦਾਂ ਦੇ ਟਕਾਏ,
1: ਸਰਹੰਦ ਵਿੱਚ ਭੇਜ ਦਿੱਤਾ ਸੀ ਵੀ ਜਾ ਉੱਥੇ ਗੁਰੂ ਮਾਰੀ ਸਰਹੰਦ ਆ ਨਾ ਜਿਹੜੀ, ਜਿੱਥੇ ਪਾਪ ਹੋਇਆ, ਛੋਟੇ ਛੋਟੇ ਲਾਲਾਂ ਨੂੰ ਸ਼ਹੀਦ ਕਰ ਦਿੱਤਾ ਨੀਆਂ ਚਿਣਕੇ ਬੇਗੁਨਾਹਾਂ ਨੂੰ, ਉੱਥੇ ਜਾ ਉੱਥੇ ਤਬਾਹੀ ਮਚਾ।
0: ਤਬ ਹੈ ਬਣੀਆ ਗੁਰ ਟਗਿਆਇਓ,
1: ਤਾਂ ਇਹ ਇੱਥੋਂ ਦਾ ਰਹਿਣ ਵਾਲਾ ਭਾਈ ਰਤਨ ਸ਼ਾਹ ਬਾਣੀਆਂ ਜਿਹੜਾ ਸੀ ਜੀ, 70 ਸਾਲ ਦੀ ਉਮਰ ਹੋ ਗਈ ਪਰ ਅਜੇ ਕੋਈ ਬੱਚਾ ਨਹੀਂ, ਸੰਤਾਨ ਨਹੀਂ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਤੇਜ ਪ੍ਰਤਾਪ ਵੇਖ ਕੇ ਇਹਨੇ ਆ ਕੇ ਗੁਰੂ ਸਾਹਿਬ ਜੀ ਦੇ ਚਰਨ ਪਕੜੇ ਹਨ।
0: 500 ਸੁੱਤ ਬਹੁ ਸੇਵ ਕਮਾਈ,
1: ਆ ਕੇ ਇਹਨੇ ਗੁਰੂ ਘਰ ਦੀ ਬਹੁਤ ਸੇਵਾ ਕੀਤੀ, ਸ਼ਰਧਾ ਭਾਵਨਾ ਨਾਲ ਸਿੱਖੀ ਪ੍ਰਾਪਤ ਕੀਤੀ, ਸਿੱਖੀ ਲਈ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਅਤੇ ਇਹਨੇ ਬਹੁਤ ਸੇਵਾ ਕਰਕੇ ਅਤੇ ਫਿਰ ਮਹਾਰਾਜ ਤੋਂ ਮੰਗਿਆ। ਮਹਾਰਾਜ ਕਹਿੰਦੇ ਮੰਗ ਕੀ ਚਾਹੁੰਦਾ, ਕਹਿੰਦਾ ਮਹਾਰਾਜ ਘਰ ਵਿੱਚ ਬੜਾ ਕੁਝ ਦਿੱਤਾ ਅਕਾਲ ਪੁਰਖ ਨੇ, ਆਪ ਜੀ ਦੀ ਕਿਰਪਾ, ਕਿਸੇ ਚੀਜ਼ ਦੀ ਘਾਟ ਨਹੀਂ ਹੈ, ਘਾਟ ਤਾਂ ਕੋਈ ਆ ਵੀ ਅੱਗੇ ਉਹਨੂੰ ਸਾਂਭਣ ਵਾਲਾ ਕੋਈ ਨਹੀਂ, ਜਿਸ ਕਰਕੇ ਪੁੱਤਰ ਨਿਸ਼ਾਨ ਉਹ ਹੈ ਨਹੀਂ ਸੱਚੇ ਪਾਤਸ਼ਾਹ, ਕਿਰਪਾ ਕਰੋ ਪੁੱਤਰ ਬਖਸ਼ੋ, ਮਹਾਰਾਜ ਇਹ ਭੁੱਖ ਹੈ।
0: ਖੁਸ਼ੀ ਹੋਏ ਗੁਰ ਕਹਿਓ ਇਹ ਦਾਈ,
1: ਤਾਂ ਇਹਨੇ ਖੁਸ਼ ਹੋ ਕੇ ਫਿਰ ਜਦੋਂ ਇਹਨੇ ਬੇਨਤੀ ਕੀਤੀ ਹੈ, ਇਹਨੇ ਮੰਗਿਆ ਸਪੁੱਤਰ ਮਹਾਰਾਜ ਤੋਂ, ਅਤੇ ਸੱਚੇ ਪਾਤਸ਼ਾਹ ਨੇ ਖੁਸ਼ ਹੋ ਕੇ ਇਹਦੇ ਤਾਂ ਹੀ ਫਿਰ ਇਸ ਤਰ੍ਹਾਂ ਹੀ ਬਚਨ ਕੀਤਾ, ਕਿਹਾ ਹੈ
0: ਤੇਰੇ ਜਿਓ ਸੁਫੈਦ ਹੈ ਬਾਲਾ।
1: ਇਹ ਭਾਈ ਰਤਨ ਸ਼ਾਹ ਜਿਵੇਂ ਐਡੀ ਉਮਰ ਹੋ ਗਈ ਨਾ, ਤੇਰੇ ਕੇਸ ਦਾੜਾ ਚਿੱਟੇ ਹੋ ਗਏ ਹਨ, ਜਿਵੇਂ ਜਿੱਦਾਂ ਦੇ ਤੇਰੇ ਕੇਸ ਨੇ,
0: ਤਿਉਹੀ ਬੱਗੀ ਬੋਧੀ ਵਾਲਾ।
1: ਇਵੇਂ ਹੀ ਅਸੀਂ ਬਚਨ ਕਰਦੇ ਹਾਂ, ਤੂੰ ਸੇਵਾ ਕੀਤੀ ਗੁਰੂ ਨਾਨਕ ਦੇ ਘਰ ਵਿੱਚ ਆ ਕੇ, ਤਾਂ ਇਸ ਤਰ੍ਹਾਂ ਬੱਗੀ ਚਿੱਟੇ ਵਾਲਾਂ ਵਾਲੀ ਬੋਧੀ ਜੀ ਦੇ ਸਿਰ 'ਤੇ ਹੋਵੇਗੀ, ਬੋਧੀ ਵਾਲਾ, ਬੋਧੀ ਸਮੇਤ।
0: ਸੁਤ ਤੁਮਰੇ ਘਰ ਮੈਂ ਉਪਜੈ,
1: ਤੇਰੇ ਘਰ ਵਿੱਚ ਸੁਪੁੱਤਰ ਪੈਦਾ ਹੋਵੇਗਾ, ਭਚੰਗੀ ਆਵੇਗਾ, ਜਿੱਥੇ ਉਹਦੇ ਹੋਰ ਕਾਲੇ ਕੇਸ ਹੋਣਗੇ ਨਾ ਸੋਹਣੇ, ਉੱਥੇ ਚਿੱਟੇ ਰੰਗ ਦੀ ਇਸੇ ਤਰ੍ਹਾਂ ਹੀ ਬੋਧੀ ਹੋਵੇਗੀ।
0: ਸੰਤ ਰੂਪ ਅਜਮਤ ਜਿਤ ਥੈ,
1: ਚਿੱਟੇ ਕੇਸਾਂ ਵਾਲੀ, ਅਤੇ ਮਹਾਰਾਜ ਨਾਲ ਹੀ ਕਿਹਾ ਵੀ ਸੰਤ ਰੂਪ ਹੋਵੇਗਾ, ਬੜਾ ਅਜਮਤੀ, ਬੜਾ ਕਰਾਮਾਤੀ, ਸ਼ਕਤੀਆਂ ਦੇ ਸਮੇਤ ਹੋਵੇਗਾ।
0: ਸਫਲੋ ਬੈਨ ਐਨ ਗੁਰ ਥੀਓ,
1: ਤੇ ਕਹਿੰਦੇ ਕਵੀ ਜੀ ਵੀ ਉਹ ਹੋਇਆ ਭਾਈ ਮੂਲੇ ਕੀ ਕਥਾ ਜਿਹੜੀ ਸੁਣਾ ਰਹੇ ਨੇ, ਅਤੇ ਮਹਾਰਾਜ ਦੇ ਬਚਨ ਸਫਲੇ ਹੋਏ। ਕੁਝ ਸਮੇਂ ਬਾਅਦ ਜੋ ਸੱਚੇ ਪਾਤਸ਼ਾਹ ਨੇ ਕੀਤੇ ਸਿਆਨ ਐਨ ਬੈਨ, ਉਸੇ ਤਰ੍ਹਾਂ ਹੀ
0: ਬੱਗੀ ਬੋਧੀ ਜੁੱਤ ਉਪਜੀਓ,
1: ਤੋ ਚਿੱਟੇ ਕੇਸਾਂ ਵਾਲੀ ਬੋਧੀ ਸਮੇਤ, ਥੋੜ੍ਹੇ ਜਿਹੇ ਇਕੱਠੇ ਹੀ ਚਿੱਟੇ ਕੇਸ ਹੋਣੇ ਇਕੱਠੇ ਹੀ ਵਿਚਕਾਰ, ਅਤੇ ਇਸ ਤਰ੍ਹਾਂ ਇਹਦੇ ਘਰ ਬੱਚਾ ਪੈਦਾ ਹੋਇਆ, ਭਚੰਗੀ ਹੋਇਆ ਹੈ।
0: ਸਤਨਾਮ ਜਪੈ ਜਪਾਵੈ,
1: ਅਤੇ ਉਹ ਵੇਖਿਆ ਉਸੇ ਤਰ੍ਹਾਂ ਹੀ ਨਿਸ਼ਾਨੀ, ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਏ ਅਸਾਮ ਦੇ ਰਾਜੇ ਨੂੰ, ਉਹਨੇ ਬੇਨਤੀ ਕੀਤੀ ਸੀ, ਮਹਾਰਾਜ ਨੇ ਕਿਹਾ ਆਵੇਗਾ ਭਚੰਗੀ, ਪੱਟ 'ਤੇ ਮੋਹਰ ਹੋਊਗੀ ਸਾਡੀ। ਸੋ ਇਸ ਤਰ੍ਹਾਂ ਉਹਦੇ ਵੀ ਨਿਸ਼ਾਨੀ ਸੀ ਰਤਨ ਰਾਏ ਦੇ, ਬੜਾ ਸ਼ਰਧਾਲੂ ਆਇਆ ਸੀ ਫਿਰ ਅਨੰਦਪੁਰ ਸਾਹਿਬ, ਕੀਮਤੀ ਵਸਤੂਆਂ ਨੇ ਭੇਟ ਕੀਤੀਆਂ ਸੀ ਰਤਨ ਰਾਏ ਨੇ। ਇਵੇਂ ਮਹਾਰਾਜ ਨੇ ਨਿਸ਼ਾਨੀ ਵੀ ਦੱਸੀ ਸੱਚੇ ਪਾਤਸ਼ਾਹ, ਗੁਰੂ ਸਮਰੱਥ ਆ ਗਰੀਬ ਨਿਵਾਜ, ਤਾਂ ਸਤ ਇਹ ਜਿਹੜਾ ਵੱਡਾ ਹੋਇਆ ਨਾ ਫਿਰ ਭਚੰਗੀ, ਅਤੇ ਬੜਾ ਜਪ ਤਪ ਵਾਲਾ ਜਿਵੇਂ ਮਹਾਰਾਜ ਨੇ ਕਿਹਾ ਸੀ, ਸਤਨਾਮ ਵਹਿ ਜਪੈ ਜਪਾਵੈ, ਇਹ ਸਤਨਾਮ ਹਰ ਵੇਲੇ ਆਪ ਜਪਦਾ ਰਹਿੰਦਾ, ਆਲਸ ਤੋਂ ਰਹਿ ਧੋ ਕੇ ਸਵਾਸ ਸਵਾਸ, ਅਤੇ ਜਿੰਨੇ ਲੋਕ ਸੰਗਤ ਜਾਂਦੇ ਦਰਸ਼ਨ ਮੇਲਾ ਕਰਨ, ਅਤੇ ਉਹਨਾਂ ਨੂੰ ਵੀ ਸਤਨਾਮ ਵਾਹਿਗੁਰੂ ਜਪਾਉਂਦਾ ਹੈ।
0: ਭਾਵੇ ਵਹੀ ਜੋ ਮੁਖੋ ਸੁਣਾਵੇ,
1: ਅਤੇ ਉਹ ਹੀ ਗੱਲ ਪੂਰੀ ਹੋ ਜਾਂਦੀ ਹੈ ਜੋ ਮੁੱਖ ਤੋਂ ਕਹਿ ਦਿੰਦਾ, ਕਿਸੇ ਨੂੰ ਵਰ ਦੇ ਦਿੰਦਾ, ਜਿਸ ਤਰ੍ਹਾਂ ਦਾ ਵੀ ਬਚਨ ਬਿਲਾਸ ਕਰ ਦਿੰਦਾ ਹੈ।
0: ਭਾਈ ਮੂਲਾ ਨਾਮ ਤਾਹੇ ਕੋ,
1: ਇਹਦਾ ਨਾਮ ਪਿਆ ਭਾਈ ਮੂਲਾ, ਸੋ ਇਸ ਭਚੰਗੀ ਦਾ
0: ਵਿਦਿਓ ਜਗ ਮੈਂ ਬਲੀ ਚਾਹੇ ਕੋ,
1: ਤੇ ਇਹ ਮਾਲਵੇ ਦੇਸ਼ ਵਿੱਚ ਬੜਾ ਬਲੀ ਉਤਸ਼ਾਹ ਨਾਲ ਪ੍ਰਗਟ ਹੋਇਆ ਵੀ ਬੜਾ ਲੋਕਾਂ ਨੇ ਇਹਨੂੰ ਪੂਜਿਆ, ਦਸਮ ਪਾਤਸ਼ਾਹ ਦੇ ਵਰਦਾਨ ਸੀ, ਤੇ ਬਲੀ ਤਾਂ ਹੋਣਾ ਹੀ ਸੀ।
0: ਸੇਵਕ ਸਿੱਖ ਜਨਤਾ ਹੈ ਅਪਾਰੀ,
1: ਬਹੁਤ ਜ਼ਿਆਦਾ ਸੇਵਕ ਇਹਦੇ ਬਣ ਕੇ ਸਿੱਖ ਬਣ ਕੇ ਬਹੁਤ ਜ਼ਿਆਦਾ ਲੋਕਾਂ ਨੇ।
0: ਆਲਾ ਸਿੰਘ ਨਿਰਪ ਲਓ ਭਏ ਪਾਰੀ,
1: ਜੋ ਮਹਾਰਾਜਾ ਪਟਿਆਲਾ ਪਹਿਲਾਂ ਹੋਇਆ ਨਾ ਵੱਡਾ ਇਹਨਾਂ ਦਾ ਬਾਬਾ ਆਲਾ ਸਿੰਘ, ਉਹਦੇ ਤੱਕ ਇਹਦੇ ਇਹ ਭਾਈ ਮੂਲੇ ਦੇ ਸਿੱਖ ਹੋਏ ਨੇ ਭਾਰੀ, ਉਹ ਵੀ ਇਹਨੂੰ ਪੂਜਦਾ ਸੀ ਆ ਕੇ।
0: ਗੰਗਾ ਰਾਮ ਬ੍ਰਾਹਮਣ ਇੱਕ
1: ਇੱਕ ਇਸੇ ਹੀ ਸੁਨਾਮ ਇਲਾਕੇ ਦਾ ਸੀ ਭਾਈ ਗੰਗਾ ਰਾਮ ਬ੍ਰਾਹਮਣ, ਇਹ ਸਾਰਾ ਪਿੰਡ ਸੋ ਬ੍ਰਾਹਮਣਾਂ ਦਾ ਵਸੋਂ ਸੀ। ਗੰਗਾ ਰਾਮ ਨਾਮ ਦਾ ਜੋ ਬ੍ਰਾਹਮਣ ਇੱਕ ਸੀ,
0: ਸ਼ਹਿਰ ਸੁਨਾਮ ਕੇਰ ਸੰਭ ਵਿਕੈ,
1: ਇਹ ਸੁਨਾਮ ਸ਼ਹਿਰ ਦੇ ਵਿੱਚ ਰਹਿੰਦਾ ਸੀ ਉਧਰ ਹੀ, ਤੇ ਬਹੁਤ ਵਿਚਾਰ ਵਾਲਾ ਸੀ, ਬਹੁਤ ਗਿਆਨਵਾਨ ਸੀ।
0: ਸੇਵਕ ਚੇਲਾ ਬੜਤੈ ਥੀਓ,
1: ਉਹਨੂੰ ਉਹਨੇ ਵੀ ਆ ਕੇ ਇਹਨਾਂ ਦੀ ਮਹਿਮਾ ਜੋ ਸੁਣੀ ਭਾਈ ਮੂਲੇ ਦੀ, ਤੇ ਸੇਵਕ ਬਣ ਕੇ ਸੇਵਾ ਕੀਤੀ, ਆ ਕੇ ਸਿੱਖੀ ਗ੍ਰਹਿਣ ਕੀਤੀ, ਤੇ ਬੜਾ ਵੱਡਾ ਚੇਲਾ ਇਹਨਾਂ ਨੇ ਉਹਨੂੰ ਬਣਾ ਲਿਆ।
0: ਤਾ ਕੋ ਭੀ ਅਜਮਤ ਜੁਤ ਕੀਓ,
1: ਉਹਨੂੰ ਵੀ ਭਾਈ ਗੰਗਾ ਰਾਮ ਬ੍ਰਾਹਮਣ ਨੂੰ ਉਹ ਤੇ ਕਿਰਪਾ ਕਰਕੇ ਉਹਨੂੰ ਬੜਾ ਸ਼ਕਤੀ ਭਗਤੀ ਦੇ ਸਮੇਤ ਕਰ ਦਿੱਤਾ।
0: ਨਿਜ ਗਾਦੀ ਪਰ ਤਾਹੇ ਬੈਠਾ ਹੈ,
1: ਤਾਂ ਆਪਣੀ ਜਿਹੜੀ ਗੱਦੀ ਸੀ ਇਹ ਪ੍ਰਚਾਰ ਦੀ, ਉਹਦੇ ਉੱਪਰ ਫਿਰ ਭਾਈ ਮੂਲੇ ਨੇ ਇਹਨੂੰ ਭਾਈ ਗੰਗਾ ਰਾਮ ਨੂੰ ਬਿਠਾ ਕੇ ਸੋ ਥਾਪ ਕੇ,
0: ਭਾਈ ਮੂਲਾ ਗਇਓ ਸਦਾ ਹੈ,
1: ਭਾਈ ਮੂਲਾ ਜੀ ਤਾਂ ਫਿਰ ਪ੍ਰਲੋਕ ਸਧਾਰ ਗਏ।
0: ਸ਼ਹਿਰ ਨਾਮ ਧਾਮ ਹੈ ਤਾਕਾ,
1: ਸੋ ਸ਼ਹਿਰ ਜਿਹੜਾ ਇਹਨਾਂ ਦਾ ਸੁਨਾਮ ਹੈ ਤੇ ਸੁਨਾਮ ਸ਼ਹਿਰ ਵਿੱਚ ਇਹਦਾ ਘਰ ਸੀ ਇਹਨਾਂ ਦਾ।
0: ਮੇਲਾ ਭਰਤ ਸੇਵਕਨ ਬਾਕਾ,
1: ਤੇ ਉੱਥੇ ਇਹਨੇ ਟਿਕਾਣਾ ਫਿਰ ਉੱਥੇ ਹੀ ਕੀਤਾ ਗੰਗਾ ਰਾਮ ਨੇ ਇਹ ਗੱਦੀ 'ਤੇ ਬਹਿ ਕੇ। ਅਤੇ ਉੱਥੇ ਕਹਿੰਦੇ ਕਵੀ ਜੀ ਕਹਿੰਦੇ ਮੇਲਾ ਭਰਤ ਸੇਵਕਨ ਬਾਂਕਾ, ਜਿਹਨੇ ਇਹਨਾਂ ਨੂੰ ਪੂਜਣ ਵਾਲੇ ਸਿੱਖ ਸੇਵਕ, ਉਹਨਾਂ ਦਾ ਸੋਹਣਾ ਮੇਲਾ ਲੱਗਦਾ ਇਹਨਾਂ ਦੀ ਯਾਦ ਵਿੱਚ ਸੁਨਾਮ ਪਿੰਡ ਵਿੱਚ।
0: ਮਨਤ ਤਾ ਕੋ ਲੋਕ ਅਪਾਰ,
1: ਸੁਨਾਮ ਸ਼ਹਿਰ ਵਿੱਚ ਭਾਈ ਸੋ ਅਮਰ ਸ਼ਹੀਦ ਭਾਈ ਊਧਮ ਸਿੰਘ ਦਾ ਇਹ ਨਗਰ ਆ, ਤੋ ਮਸ਼ਹੂਰ ਨਗਰ ਆ, ਹੁਣ ਤਾਂ ਸੋਹਣਾ ਸ਼ਹਿਰ ਆ, ਪਹਿਲਾਂ ਕਸਬਾ ਸੀ। ਅਤੇ ਇੱਥੇ ਅਬਲ ਸੋ ਮੰਨਤ ਤਾਂ ਕੋ ਲੋਕ ਪਰ, ਇਹਨਾਂ ਦੀ ਇਸ ਤਰ੍ਹਾਂ ਉੱਥੇ ਜਗ੍ਹਾ ਨੂੰ ਬਹੁਤ ਭਾਰੀ ਲੋਕ ਅੱਜ ਵੀ ਮੰਨਦੇ ਹਨ।
0: ਅਬਲੋ ਮਾਲਵ ਦੇਸ਼ ਮਜਾਰਾ,
1: ਹੁਣ ਤੱਕ ਕਵੀ ਜੀ ਕਹਿੰਦੇ ਸਾਰੇ ਮੇਲ ਮਾਲਵੇ ਦੇਸ਼ ਇਲਾਕੇ ਵਿੱਚ।
0: ਸੰਤਤ ਗੰਗਾ ਰਾਮ ਕੇਰੀ,
1: ਜੋ ਅੱਗੇ ਭਾਈ ਗੰਗਾ ਰਾਮ ਦੀ ਸੰਤਾਨ ਹੈ।
0: ਬਸ ਸੁਨਾਮ ਦੇਸੇਜ ਬਧੇਰੀ,
1: ਉਹ ਸੁਨਾਮ ਸ਼ਹਿਰ ਵਿੱਚ ਵੱਸਦੀ ਹੈ ਬਹੁਤ ਹੀ ਬ੍ਰਾਹਮਣਾਂ ਦੀ, ਇਹ ਬ੍ਰਾਹਮਣ ਸੀ ਅਤੇ ਇਹਦੇ ਤੋਂ ਗਾਂਹ ਅੱਗੇ ਜਦੋਂ ਹੋਰ ਬਖਸ਼ਿਸ਼ਾਂ ਹੋਈਆਂ ਫਿਰ ਪੀੜ੍ਹੀ ਹੋਰ ਵਧੀ, ਅਤੇ ਬਹੁਤ ਜ਼ਿਆਦਾ ਇੱਥੇ ਬ੍ਰਾਹਮਣਾਂ ਦਾ ਹੀ ਵਾਸਾ ਹੈ ਵਸੋਂ ਹੈ।
0: ਭਾਈ ਮੂਲੇ ਕੇ ਸਦਵਾ ਹੈ,
1: ਇਹ ਆਪਣੇ ਆਪ ਨੂੰ ਭਾਈ ਮੂਲੇ ਕੇ ਸਦਵਾਉਂਦੇ ਨੇ ਜਿਨ੍ਹਾਂ ਤੋਂ ਬਖਸ਼ਿਸ਼ਾਂ ਰਹਿਮਤਾਂ ਹੋਈਆਂ ਸਾਨਾ।
0: ਪੂਜਾ ਮੰਨਤ ਸੋ ਲੈ ਹੈ,
1: ਜਿੰਨੀ ਪੂਜਾ ਮੰਨਤ ਆਉਂਦੀ ਹੈ ਜਗ੍ਹਾ ਦੀ, ਇਹ ਅੰਸ ਬੰਸ ਇਸ ਬ੍ਰਾਹਮਣ ਦੀ ਭਾਈ ਗੰਗਾ ਰਾਮ ਦੀ, ਉਹ ਹੀ ਚੜਾਵਾ ਸਾਰਾ ਲੈਂਦੀ ਸਾਂਭਦੀ ਹੈ।
0: ਦੋਹਰਾ ਭਾਈ ਮੂਲੇ ਕੀ ਕਹੀ,
1: ਇਸ ਤਰ੍ਹਾਂ ਕਹਿੰਦੇ ਭਾਈ ਮੂਲਾ ਜੋ ਹੋਇਆ ਨਾ ਦਸਮ ਪਾਤਸ਼ਾਹ ਜੀ ਦੇ ਵਰ ਨਾਲ ਮਹਾਨ ਜਪੀ ਤਪੀ, ਅਤੇ ਉਹਦੀ ਜੋ ਕਥਾ ਅਸਾਨੇ ਇੱਥੇ ਦੱਸੀ ਹੈ।
0: ਥੰਮਣ ਸਿੰਘ ਕੀ ਔਰ,
1: ਹੋਰ ਜਿਵੇਂ ਇੱਕ ਹੋਰ ਭਾਈ ਥੰਮਣ ਸਿੰਘ ਹੋਇਆ ਉਹਦੀ ਜੋ ਥੋੜ੍ਹੀ ਜਿਹੀ ਕਥਾ ਹੈ।
0: ਸੁਣੋ ਸੁਣੋ ਹੈ ਜੋ ਭਾਈ,
1: ਸੁਣੋ ਸਾਧ ਸੰਗਤ ਜੀ ਅੱਗੇ ਉਹ ਵੀ ਸੁਣਾਉਂਦੇ ਹਨ ਜਿਵੇਂ ਹੋਈ ਹੈ।
0: ਉਸ ਦੇਸ਼ ਮੈਂ ਗੌਰ,
1: ਉਸੇ ਇਲਾਕੇ ਵਿੱਚ ਬੜਾ ਭਾਰੀ ਇਹ ਵੀ ਹੋਇਆ ਹੈ ਸਿੱਖ।
0: ਚਾਉ ਭਾਈ ਇੱਕ ਬਰਨਾਲੇ ਪਿੰਡ ਫਰਵਾਹੀ,
1: ਇਹ ਬਰਨਾਲੇ ਦੇ ਕੋਲ ਜੋ ਫਰਵਾਹੀ ਪਿੰਡ ਹੈ ਉੱਥੇ
0: ਥੰਮਣ ਸਿੰਘ ਜੱਟ ਪ੍ਰੇਮੀ ਆਹੀ,
1: ਇੱਕ ਭਾਈ ਥੰਮਣ ਸਿੰਘ ਨਾਮ ਦਾ ਜ਼ਿਮੀਂਦਾਰ ਬੜਾ ਪ੍ਰੇਮੀ ਹੋਇਆ ਹੈ ਗੁਰੂ ਘਰ ਬਾਣੀ ਦਾ।
0: ਦਿਨ ਦਿਨ ਪੜੈ ਗੁਰੂ ਕੀ ਬਾਣੀ,
1: ਦਿਨੇ ਰਾਤ ਗੁਰੂ ਮਹਾਰਾਜ ਜੀ ਦੀ ਬਾਣੀ ਪੜਦਾ ਰਹਿੰਦਾ ਹੈ ਸੀ।
0: ਸੇਵਾ ਸੰਤਨ ਤਈ ਮਹਾਨੀ,
1: ਨਾਲ ਆਏ ਗਏ ਸਾਧੂ ਸੰਤਾਂ ਦੀ ਵੀ ਸੇਵਾ ਹੱਥੀਂ ਬੜੀ ਕਰਦਾ ਸੀ ਨੱਠ ਨੱਠ ਕੇ।
0: ਪੜ ਕੇ ਸ਼ਬਦ ਨੌਮ ਗੁਰ ਕੇ ਰੇ,
1: ਬਹੁਤੀ ਬਾਣੀ ਜਿਹੜੀ ਨੌਵੇਂ ਪਾਤਸ਼ਾਹ ਦੇ ਸ਼ਬਦ ਪੜਦਾ ਸੀ, ਨਵੇਂ ਪਾਤਸ਼ਾਹ ਦੇ 115 ਸ਼ਬਦ ਨੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਲੋਕ ਨੇ 57 ਸਲੋਕ ਭੋਗਦੇ, ਸਾਰੇ ਬੈਰਾਗਮਈ ਬਾਣੀ ਹੈ ਸੱਚੇ ਪਾਤਸ਼ਾਹ ਜੀ ਦੀ, ਬਹੁਤੀ ਬਾਣੀ ਇਹ ਨੌਵੇਂ ਪਾਤਸ਼ਾਹ ਦੇ ਸ਼ਬਦ ਹੀ ਇਹ ਪੜਦਾ ਹੈ, ਇਹਨੇ ਮੂੰਹ ਜਵਾਨੀ ਚੇਤੇ ਕੀਤੇ ਨੇ।
0: ਤਾਕੋ ਥਯੋ ਵੈਰਾਗ ਵਧੇਰੇ,
1: ਇਹਨੂੰ ਫਿਰ ਬਹੁਤ ਭਾਰੀ ਵੈਰਾਗ ਪੈਦਾ ਹੋ ਗਿਆ, ਦੁਨੀਆਂ ਦੀ ਕੋਈ ਖਾਸ਼ ਨਹੀਂ ਰਹਿ ਗਈ, ਪ੍ਰਾਮ ਹੋ ਗਿਆ।
0: ਭਾਰ ਪਬਣ ਕੇ ਦਵਾਦਸ ਸਾਲ,
1: 12 ਸਾਲ ਇਹ ਪੈਰਾਂ ਦੇ ਭਾਰ ਹੀ ਬਹੁਤਾ ਸਮਾਂ ਬੈਠ ਬੈਠ ਕੇ
0: ਬੈਠ ਰਹੋ, ਤਬ ਕਰਿਓ ਬਿਲ
1: ਤੇ ਇਹ ਬੈਠ ਬੈਠ ਬੈਠ ਕੇ ਨੇ ਤਪ ਕੀਤਾ ਪੈਰਾਂ ਦੇ ਭਾਰ, ਚੌਂਕੜਾ ਮਾਰ ਕੇ ਨਹੀਂ, ਵੈਰਾਗਮਈ ਬਾਣੀ ਪੜ੍ਹ ਕੇ ਐਸਾ ਵੈਰਾਗ ਆਇਆ ਸੰਸਾਰ ਵੱਲੋਂ, ਇਹਦੇ ਬੈਠੇ ਦੀ ਪੈਰਾਂ ਦੇ ਭਾਰ ਹੀ ਬਹਿ ਉੱਠਦਾ ਹੀ ਨਹੀਂ ਸੀ। ਇਹ ਬਹਿਣਾ ਬਹੁਤ ਚੰਗਾ ਹੈ, ਸੋ ਸਰੀਰ ਵਿੱਚ ਤਾਕਤ ਬਣੀ ਰਹਿੰਦੀ ਹੈ, ਖੂਨ ਦੀ ਸਰਕਲ ਸਹੀ ਰਹਿੰਦੀ। ਪਹਿਲਾਂ ਬਹੁਤ ਜ਼ਿਆਦਾ ਬਹਿੰਦੇ ਲੋਕ, ਆਮ ਹੀ ਘਰਾਂ ਵਿੱਚ ਬਹਿੰਦੇ ਸੀ ਪੱਬਾਂ ਭਾਰ, ਇੰਨਾ ਕੰਮ ਕਰਦੇ ਝਾੜੂ ਮਾਰਨਾ, ਮਾਈਆਂ ਬੀਬੀਆਂ ਨੇ ਵੱਡੇ ਵੱਡੇ ਘਰ ਹੁੰਦੇ ਸੀ, ਤਾਂ ਇਸ ਤਰੀਕੇ ਨਾਲ ਧਾਰਾਂ ਆਦਿਕ ਚੋਣੀਆਂ ਬਹਿ ਕੇ ਹੁਣ ਹਟ ਗਏ, ਰੋਗ ਵੀ ਲੱਗ ਗਏ ਬਹੁਤ। ਇਹਨੇ ਪੈਰਾਂ ਭਾਰ ਹੀ ਬੈਠ ਕੇ ਪੱਬਾਂ ਭਾਰ ਹੀ ਕਈ ਕਈ ਘੰਟੇ, ਸਰੀਰਕ ਕਿਰਿਆ ਹੀ ਸੋ ਕਰਦਾ ਉਦੋਂ ਉੱਠਦਾ ਸੀ, ਤਾਂ ਇਹ ਐਸਾ ਵੈਰਾਗ ਹੋਇਆ, ਇਹਨੇ ਤਪੱਸਿਆ ਕੀਤੀ 12 ਸਾਲ ਲਗਾਤਾਰ।
0: ਪਾਵੋ ਦੁੱਧ 8 ਪਹਿਰ ਪੀਵੇ,
1: ਅਤੇ ਇੱਕ ਪਾਈਆ ਦੁੱਧ ਜਿਹੜਾ ਹੈ 8 ਪੈਰਾਂ ਤੋਂ ਬਾਅਦ ਫਿਰ ਪੀਂਦਾ ਸੀਗਾ ਸਾਧ ਸੰਗਤ ਜੀ। ਸਹੀ ਤੋਂ
0: ਸਤੀ ਵਾਰ ਆਤਪ ਬੜ ਸਹੀ,
1: ਇਹਨੇ ਠੰਡ ਗਰਮੀ ਅਤੇ ਧੁੱਪ ਬਹੁਤ ਜ਼ਿਆਦਾ ਸਹਾਰਨਾ ਕੀਤੀ, ਪ੍ਰਵਾਹ ਨਹੀਂ ਕੀਤੀ, ਜਦੋਂ ਬਹਿ ਜਾਂਦਾ ਸੀ ਫਿਰ ਉੱਠਦਾ ਨਹੀਂ ਸੀ ਸਾਰਾ ਦਿਨ।
0: ਕਿੰਨੋ ਤਪ ਅਤ ਉਗਰ ਸਹੀ,
1: ਰਾਤ ਨੂੰ ਵੀ ਬੈਠਾ ਰਹਿੰਦਾ ਸੀ, ਨਹੀਂ ਪ੍ਰਵਾਹ ਕਰਦਾ ਸੀ ਠੰਡ ਦੀ, ਤੇ ਬਹੁਤ ਇਉਂ ਕਠਿਨ ਇਹਨੇ ਤਪੱਸਿਆ ਕਰਨਾ ਕੀਤੀ ਠੀਕ। ਜਦੋਂ ਫਿਰ ਇਹਨੂੰ ਸਾਧ ਸੰਗਤ ਜੀ ਸੌ ਰਿਧੀਆਂ ਸਿੱਧੀਆਂ, ਰਿੱਧ ਅੰਨ ਦੀ ਤੋਟਤਾ ਆਦਿਕ ਸਿੱਧੀਆਂ ਆਦਿਕ, ਜਿੱਥੇ ਮਰਜ਼ੀ ਚਲੇ ਜਾਓ, ਜਿਵੇਂ ਮਰਜ਼ੀ ਉੱਡੇ ਫਿਰੋ, ਸੋ ਇਹਨੂੰ ਸਾਰੀਆਂ ਫੁਰਾਈਆਂ ਸਾਰੀਆਂ ਇਹਦੇ ਕੋਲ ਆ ਗਈਆਂ, ਡੇਰੇ ਲਾ ਲਏ।
0: ਮੁਖ ਕਹੇ ਜੋ ਹੋਵੇ ਸਾਈ,
1: ਜੋ ਮੁਖ ਤੋਂ ਕਹਿੰਦਾ ਉਹ ਹੀ ਉਸੇ ਵੇਲੇ ਪੂਰਾ ਹੋਣ ਲੱਗ ਪਿਆ।
0: ਜਾਨੂ ਚੁੱਲੇ ਜੁੜ ਤਿਸ ਗਏ,
1: ਇਹਦੇ ਭਾਵੇਂ ਬੈਠੇ ਦੇ ਗੋਡਿਆਂ ਦੇ ਚੂਲੇ ਆਦਿਕ ਗੋਡੇ ਜਿਹੜੇ ਸੀ ਨਾ ਲਗਾਤਾਰ ਬਹਿਣ ਕਰਕੇ ਜੁੜ ਗਏ, ਅਤੇ ਜਦੋਂ ਇਸ ਤਰੀਕੇ ਦੇ ਨਾਲ
0: ਮਾਲਿਸ਼ ਕਰ ਲੋਂਗੋ ਪਲ ਕਏ,
1: ਜਦੋਂ 12 ਸਾਲਾਂ ਬਾਅਦ ਉੱਠਿਆ ਨਾ ਫਿਰ, ਅਤੇ ਲੋਕਾਂ ਨੇ ਤੇਲ ਦੀ ਮਾਲਿਸ਼ ਕਰ ਕਰਕੇ ਸੇਵਕਾਂ ਨੇ ਫਿਰ ਉਹਨੂੰ ਮਸਾਂ ਠੀਕ ਕੀਤਾ।
0: ਖੁਸ਼ੀ ਸਾਥ ਵੋ ਲੋਕ ਚੁੱਕਾ ਹੈ,
1: ਸੋ ਇਸ ਤਰ੍ਹਾਂ ਫਿਰ ਸਾਧ ਸੰਗਤ ਜੀ, ਸੋ ਇਹ ਤਾਂ ਹੋਈ ਕਿਰਪਾ, ਰੋਗੀ ਰੋਗ ਅਨੇਕ ਪ੍ਰਹਾਰ ਹੈ, ਜਿਹੜਾ ਵੀ ਫਿਰ ਆਉਣ ਲੱਗਾ ਕੋਈ ਵਚਨ ਪੂਰੇ ਹੋਣ ਲੱਗ ਗਏ, ਅਨੇਕਾਂ ਤਰ੍ਹਾਂ ਦੇ ਰੋਗੀਆਂ ਦੇ ਰੋਗ ਇਹ ਦੂਰ ਕਰਨ ਦਾ ਵਚਨ ਕਰਕੇ ਹੀ।
0: ਜਾਤੇ ਚਰਚਾ ਚੱਲੀ ਅਪਾਰਾ,
1: ਇਸ ਕਰਕੇ ਇਹਦੀ ਵੀ ਬਹੁਤ ਇਲਾਕੇ ਵਿੱਚ ਚਰਚਾ ਚੱਲੀ ਹੈ ਵੀ ਬੜਾ ਸਾਧੂ ਆ ਪੁੱਗਿਆ ਹੋਇਆ।
0: ਖੁਸ਼ੀ ਸਾਥ ਬੋ ਲੋਕ ਚੁੱਕਾ ਹੈ,
1: ਸੋ ਇਸ ਤਰ੍ਹਾਂ ਲੋਕ ਬਸੰਤ ਬੇਅੰਤ ਕਾਮਨਾ ਵਾਰਾ ਹੈ, ਬੇਅੰਤ ਲੋਕ ਜਿਹੜੇ ਆ ਕਾਮਨਾ ਲੈ ਕੇ ਆਉਂਦੇ, ਕੋਈ ਦੁਖੀ ਵਿਚਾਰੇ ਸੀ ਉਹ ਕਾਮਨਾ ਵਾਲਿਆਂ ਦੇ, ਇੱਛਾ ਰੱਖ ਕੇ ਆਉਣ ਵਾਲਿਆਂ ਦੀਆਂ ਇੱਛਾਵਾਂ, ਜੋ
0: ਹੈ ਸੋ ਦਹੈ ਬਹੁਗਰ,
1: ਬਹੁਤ ਆਉਣ ਲੱਗ ਪਏ। ਫਿਰ ਆਉਂਦਾ ਵੀ ਫਿਰ ਸਖਤ ਸੁਭਾਅ ਵਿੱਚ ਆ ਕੇ ਇਹਨੇ ਕਿਹਾ ਵੀ ਇਸ ਤਰ੍ਹਾਂ ਤਾਂ ਫਿਰ ਬਹੁਤੇ ਲੋਕ ਆਉਣ ਲੱਗ ਪੈਣਗੇ, ਅਤੇ ਸਿੱਖੀ ਦਾ ਨਾਲ ਨਾਮ ਬਾਣੀ ਦਾ ਵੀ ਪਹਿਰਾ ਸੀ, ਲੋਕਾਂ ਨੂੰ ਕੀ ਚਾਹੀਦਾ ਹੁੰਦਾ, ਆਪਣੀਆਂ ਸੁੱਖਾਂ ਲੈ ਕੇ ਆਉਂਦੇ, ਉਹਨਾਂ ਨੂੰ ਕੋਈ ਨਾਮ ਬਾਣੀ ਤੱਕ ਆਮ ਥੋੜ੍ਹਾ ਹੁੰਦਾ। ਫਿਰ ਇਹ ਸਖਤ ਹੋ ਗਿਆ ਸੀ ਅਤੇ ਸਖਤ ਬੋਲ ਕੇ ਕਈਆਂ ਨੂੰ ਭਜਾਉਣ ਵੀ ਲੱਗ ਗਿਆ ਸੀ। ਹਾਂਜੀ ਅੱਗੇ ਪੜ੍ਹੋ। ਹਾਂਜੀ
0: ਖੁਸ਼ੀ ਸਾਥ ਬਹੁ ਲੋਕ ਚੁੱਕਾ ਹੈ,
1: ਤਾਂ ਉਸ ਵੇਲੇ ਇਹ ਫਿਰ ਉੱਥੇ ਇੱਕ ਥਾਂ ਇਹਨੇ ਨਹੀਂ ਰਹਿਣਾ, ਡੇਰਾ ਨਹੀਂ ਲਾਇਆ ਆਪਣਾ, ਫਿਰ ਵਿਚਰ ਕੇ ਚੱਲਣ ਲੱਗ ਪਿਆ। ਤਾਂ ਵਿਚਰ ਕੇ ਚੱਲਦਿਆਂ ਹੋਇਆਂ ਇਹਦੀ ਮਹਿਮਾ ਬਹੁਤ ਹੋ ਗਈ ਸੀ, ਜਿੱਥੇ ਇੱਕ ਪਿੰਡ ਤੋਂ ਦੂਜੇ ਪਿੰਡ ਜਾਂਦਾ ਸੀ ਅਤੇ ਉੱਥੇ ਚਾਲਾ ਮੰਜੇ ਕੀ ਅਸਵਾਰੀ, ਇਹ ਫਿਰ ਸਾਧ ਸੰਗਤ ਜੀ ਮੰਜੇ 'ਤੇ ਸਵਾਰ ਹੋ ਕੇ ਜਾਂਦਾ ਸੀ। ਚਾਰ ਜਣਿਆਂ ਨੇ ਮੰਜਾ ਚੱਕਿਆ ਹੁੰਦਾ ਸੀ ਪਲੰਘਾ, ਅਤੇ ਪੈਂਚਨ 'ਤੇ ਚੁਕਵਾ ਹੈ ਉਦਾਰੀ। ਇਸ ਤਰ੍ਹਾਂ ਫਿਰ ਜੋ ਅੱਗੇ ਪੰਚ ਹੁੰਦੇ ਸੀ ਉਹ ਪਤਾ ਲੱਗਦਾ ਉਹ ਅੱਗੇ ਉਹ ਚੁੱਕਦੇ ਸੀ। ਇੰਨਾ ਪ੍ਰਤਾਪ ਬਣ ਗਿਆ ਸੀ, ਪੰਚ ਆ ਕੇ ਆਪ ਇਹਦੀ ਜਦੋਂ ਅਗਲੇ ਪਿੰਡ ਜਾ ਵੜਦੇ ਸੀ ਇਹਦੀ ਸਵਾਰੀ ਚੁੱਕਦੇ ਸੀ ਪਲੰਘ ਆ ਕੇ।
0: ਖੁਸ਼ੀ ਸਾਥ ਬੋ ਲੋਕ ਚੁੱਕਾ ਹੈ,
1: ਲੋਕ ਖੁਸ਼ੀ ਖੁਸ਼ੀ ਭੱਜ ਭੱਜ ਕੇ ਥੱਲੇ ਮੋਢੇ ਦਿੰਦੇ ਸੀ ਪਲੰਘ ਦੇ, ਕਹਿੰਦੇ ਅਸੀਂ ਚੁੱਕਣਾ ਬਈ, ਅਸੀਂ ਚੁੱਕਣਾ ਆ, ਇਹਨੂੰ ਲਈ ਫਿਰਦੇ ਸੀ।
0: ਇੱਕ ਪਿੰਡ ਤੈ ਦੁੱਤੀ ਪੁੱਚਾ ਹੈ,
1: ਇੱਕ ਪਿੰਡ ਤੋਂ ਦੂਜੇ ਪਿੰਡ ਫਿਰ ਪਹੁੰਚਾਉਂਦੇ ਸੀ, ਇਹਨੇ ਸਿੱਖੀ ਦਾ ਪ੍ਰਚਾਰ ਕੀਤਾ ਬਾਣੀ ਪੜ੍ਹਨ ਦਾ।
0: 1911 ਮਹਿਤਾ ਹੈ,
1: ਕਵੀ ਜੀ ਲਿਖ ਰਹੇ ਨੇ ਸਾਧ ਸੰਗਤ ਜੀ ਵੀ 1911 ਈਸਵੀ ਵਿੱਚ ਇਸ ਨੇ
0: ਬਛੁਆਣੇ ਪਿੰਡ ਡਿੱਗ ਜਾ ਹੈ।
1: ਥੋ ਇਹ ਭਾਈ ਥੰਮਣ ਸਿੰਘ ਨੇ ਪਛਵਾੜੇ ਕੀ ਬਛੁਆਣਾ ਪਿੰਡ ਆਏ, ਬਛੁਆਣੇ ਪਿੰਡ ਦੇ ਕੋਲ ਜਾ ਕੇ ਬਾਰ ਬਾਰ ਅਜੇ ਪਿੰਡ ਪਿੱਛੇ ਸੀ
0: ਗੰਦੀ ਜਗ੍ਹਾ ਮੈਚ ਉਤਾਰੇ,
1: ਉੱਥੇ ਲੋਕ ਸਾਰੇ ਲੋਕਾਂ ਦੀਆਂ ਰੂੜੀਆਂ ਸੀ ਨਾ ਬਾਰ ਬਾਰ ਗੰਦੀ ਜਗ੍ਹਾ, ਉੱਥੇ ਪਹੁੰਚਿਆ ਸੀ ਤੇ ਕਹਿੰਦਾ ਰੱਖ ਦਿਓ ਇੱਥੇ ਹੀ ਪਲੰਘਾ ਮੇਰਾ, ਉੱਥੇ ਗੰਦ ਦੇ ਵਿੱਚ ਹੀ ਰੂੜੀਆਂ ਦੇ ਉਤਾਰ ਦਿੱਤਾ।
0: ਆਏ ਪੈਂਚ ਮਿਲਣ ਉਨ ਗਏ ਗਾਇਓ,
1: ਪਿੰਡ ਦੇ ਬਛੁਆਣੇ ਦੇ ਜਿਹੜੇ ਪੰਚਾਇਤ ਸੀ ਉਹ ਆ ਕੇ ਜਦੋਂ ਅੱਗੋਂ ਪਤਾ ਲੱਗ ਗਿਆ ਦੱਸ ਦਿੰਦੇ ਸੀ ਵੀ ਆ ਰਹੇ ਨੇ ਇੱਧਰ ਨੂੰ ਮਹਾਤਮਾ, ਅਤੇ ਉਹਨਾਂ ਨੇ ਅੱਗੋਂ ਆ ਕੇ ਮਿਲਣਾ ਕੀਤਾ ਉਸੇ ਪਿੰਡ ਦੇ ਬਾਹਰ ਬਾਰ ਹੀ, ਜਦੋਂ ਪਤਾ ਲੱਗਾ ਵੀ ਉੱਥੇ ਹੀ ਪਲੰਘਾ ਲਵਾ ਲਿਆ।
0: ਮਹਾਰਾਜ ਇਹ ਗੰਦੀ ਜਗ੍ਹਾ,
1: ਉਹ ਕਹਿਣ ਲੱਗੇ ਆ ਕੇ ਹੱਥ ਜੋੜ ਕੇ ਵੀ ਸੰਤ ਜੀ ਮਹਾਰਾਜ ਇਹ ਜਗ੍ਹਾ ਤਾਂ ਬਹੁਤ ਗੰਦੀ ਆ, ਅਸੀਂ ਤੁਹਾਨੂੰ ਅੱਗੋਂ ਲੈਣ ਵਾਸਤੇ ਆਏ ਹਾਂ, ਬਸ ਨਾਲ ਹੀ ਆਪਣਾ ਨਗਰ ਆ, ਬਹੁਤ ਸੋਹਣੀ ਜਗ੍ਹਾ 'ਤੇ ਤੁਹਾਡਾ ਧਰਮਸਾਲ ਵਿੱਚ ਉਤਾਰਾ ਕਰਾਵਾਂਗੇ, ਇੱਥੋਂ ਚਾਲਾ ਪਾਵੋ।
0: ਠਹਿਰਨ ਯੋਗ ਨਾ ਤੁਮੈਂ ਇਸ ਭਾਗਾ,
1: ਤੁਹਾਡੇ ਵਰਗੇ ਉਹ ਜੇ ਸਾਧੂਆਂ ਭਾਗਾਂ ਵਾਲਿਆਂ ਦੇ ਟਿਕਣ ਵਾਲੀ ਇਹ ਥਾਂ ਨਹੀਂ ਹੈ ਜਿੱਥੇ ਮੁਸ਼ਕ ਮਾਰਦਾ।
0: ਥੰਮਣ ਸਿੰਘ ਸਾਧ ਇਮ ਬੋਲਾ,
1: ਅੱਗੋਂ ਭਾਈ ਥੰਮਣ ਸਿੰਘ ਸਾਧੂ ਇਸ ਤਰ੍ਹਾਂ ਉਹਨੇ ਬਚਨ ਕੀਤਾ ਬੋਲਿਆ, ਕਹਿਣ ਲੱਗਾ ਕੋਈ ਗੱਲ ਨਹੀਂ ਹਿਲਾਇਓ ਨਾ ਹੁਣ,
0: ਇਹਾ ਮੰਦਰ ਬਣੇ ਅਮੋਲਾ,
1: ਰਹਿਣ ਦਿਓ ਇੱਥੇ ਹੀ ਮੇਰਾ ਜਿਹੜਾ ਪਲੰਘਾ ਹੈ, ਹੁਣ ਨਹੀਂ ਚੁੱਕਣਾ ਇੱਥੋਂ, ਇੱਥੇ ਬਹੁਤ ਵੱਡਾ ਮੰਦਰ ਮੇਰੇ ਨਾਂ ਦਾ ਮੇਰੀ ਯਾਦ ਵਿੱਚ ਬਣੇਗਾ।
0: 1 ਕਰੋੜ ਈਂਟ ਜਿਹੇ ਲੱਗ ਹੈ,
1: ਕਿੰਨਾ ਕੁ ਬਣੂਗਾ? ਕਹਿਣ ਲੱਗਾ 1 ਕਰੋੜ ਪੱਕੀ ਇੱਟ ਉਹਨੂੰ ਲੱਗੇਗੀ, ਜਿਹਨੂੰ 1 ਕਰੋੜ ਇੱਟ ਲੱਗੇਗੀ ਐਡਾ ਮੰਦਰ ਬਣਨਾ ਇੱਥੇ, ਜਿਹਨੂੰ ਕਿਸੇ ਨੇ ਗੰਦ ਹੈ।
0: ਮੰਨਤ ਕਰੇ ਅਦਕ ਮਾਮੂ ਜਗ ਹੈ,
1: ਮੇਰੀ ਇੱਥੇ ਜਗ੍ਹਾ ਦੀ ਬਹੁਤ ਲੋਕ ਆ ਕੇ ਮੰਨਤਾ ਕਰਨਗੇ, ਵੇਖਿਓ ਰੌਣਕ ਬਣਦੀ, ਰੂੜੀਆਂ ਰਾਣੀਆਂ ਨੀ ਰਹਿਣੀਆਂ।
0: ਹਿਮ ਕਹੇ ਤਨ ਤ੍ਰਿਣ ਜਯੋ ਤਹ ਛੋੜਾ,
1: ਕਹਿ ਕੇ ਸਾਧੂਆਂ ਦਾ ਮਤਾ ਹੀ ਹੁੰਦਾ ਮਹਾਤਮਾ ਸੋ ਨੀਵਿਆਂ ਨੂੰ ਹੀ ਨਿਵਾਜਦੇ ਨੇ, ਨੀਵੀਂ ਥਾਂ ਨੂੰ ਹੀ ਪਵਿੱਤਰ ਕਰ ਦਿੱਤਾ ਜਿਹਨੂੰ ਲੋਕ ਗੰਦੀ ਆਉਂਦੇ ਸੀ। ਔਰ ਸਾਧ ਸੰਗਤ ਜੀ ਇਸੇ ਤਰ੍ਹਾਂ ਰੱਬ ਦੇ ਪਿਆਰੇ ਜਿਹੜੇ ਉਹ ਤਨ ਵੀ ਸਵਾਰਦੇ ਮਨ ਵੀ ਸਵਾਰਦੇ ਨੇ, ਤਾਂ ਇਸ ਤਰੀਕੇ ਨਾਲ ਇਹਨਾਂ ਨੇ ਉਸੇ ਜਗ੍ਹਾ ਨੂੰ ਹੀ ਉੱਥੋਂ ਫਿਰ ਪਲੰਘ ਨਹੀਂ ਚੁਕਾਇਆ, ਅਤੇ ਸਵਾਸਾਂ ਦੇ ਪੂਰੇ ਹੋਣ ਦਾ ਸਮਾਂ ਆ ਗਿਆ ਸੀ ਉਹ ਵੀ ਪਤਾ ਸੀ, ਇਸ ਕਰਕੇ ਕਹਿਣ ਲੱਗੇ ਹੁਣ ਇੱਥੇ ਹੀ ਸਵਾਸ ਛੱਡਣੇ ਆ, ਭਾਈ ਤੁਹਾਡੇ ਪਿੰਡ ਵਿੱਚ ਜਾਣ ਦੀ ਅੱਗੇ ਆਗਿਆ ਨਹੀਂ ਹੈ, ਇੰਨਾ ਇੰਨੇ ਸਵਾਸ ਨਹੀਂ ਸਾਡੇ ਕੋਲ, ਹੁਣ ਆਗਿਆ ਆ ਗਈ ਅੱਗੋਂ ਦਰਗਾਹੋਂ ਹੁਕਮ ਆ ਗਿਆ ਹੈ, ਇਹ ਗੰਦੀ ਜਗ੍ਹਾ ਨਹੀਂ ਜਿਹਨੂੰ ਕਹਿੰਦੇ ਨੇ, ਇੰਨਾ ਸੁੰਦਰ ਮੰਦਰ ਬਣੇਗਾ 1 ਕਰੋੜ ਇੱਟ ਲੱਗੂਗੀ, ਉਸ ਵੇਲੇ ਬਹੁਤ ਵੱਡੀ ਗੱਲ ਸੀ 1 ਕਰੋੜ ਇੱਟ, ਵੱਡੇ ਵੱਡੇ ਰਾਜਿਆਂ ਦੇ ਮਹਿਲਾਂ ਨੂੰ ਲੱਗਦੀਆਂ ਸੀ। ਤਾਂ ਉਸੇ ਥਾਂ ਹੀ ਫਿਰ ਇਹਨਾਂ ਨੇ ਬਛੁਆਣੇ ਦੇ ਬਾਹਰ ਬਾਰ ਹੀ ਉੱਥੇ ਹੀ ਇਹ ਕਹਿ ਕੇ ਪਲੰਘਾ ਤੁਆਰ ਕੇ ਅਤੇ ਆਪਣੇ ਸਵਾਸ ਜਿਹੜੇ ਉਹ ਪੂਰੇ ਕਰ ਦਿੱਤੇ।
0: ਅਬ ਮੰਦਰ ਬਨ ਬਣੇ ਬਹੋਰਾ,
1: ਕਹਿੰਦੇ ਫਿਰ ਹੁਣ ਉੱਥੇ ਹੁਣ ਉਹਨਾਂ ਦੇ ਸਰੀਰ ਛੱਡਣ ਤੋਂ ਬਾਅਦ ਬੜਾ ਸੁੰਦਰ ਮੰਦਰ ਬਣਿਆ ਹੈ।
0: ਈਂਟ 50 ਲੱਖ ਤੋਂ ਲਾਗੀ,
1: ਗਿਆਨੀ ਗਿਆਨ ਸਿੰਘ ਜੀ ਕਹਿੰਦੇ ਵੀ ਮੈਂ ਵੀ ਵੇਖ ਕੇ ਆਇਆ ਉੱਥੇ ਜਾ ਕੇ, 50 ਲੱਖ ਹਿੱਟ ਤਾਂ ਲੱਗ ਚੁੱਕੀ ਹੈ, ਚਨਾਈ ਹੋ ਚੁੱਕੀ ਹੈ,
0: ਬਾਕੀ ਲਾਗਤ ਜਹੈ ਆਗੀ,
1: ਬਾਕੀ ਅੱਗੇ ਲੱਗੇ ਪਏ ਨੇ ਬਣਾਉਣਾ ਤੇ ਲੱਗਦੀ ਜਾ ਰਹੀ ਹੈ ਰਹਿੰਦੀ ਵੀ।
0: ਮੇਲਾ ਮਾਘੀ ਕਾ ਬੜ ਭਰ ਹੈ,
1: ਮਾਘੀ ਦਾ ਇੱਕ ਮਾਘ ਦਾ ਮੇਲਾ ਇੱਥੇ ਬਹੁਤ ਭਰਦਾ ਇਹਨਾਂ ਦੀ ਯਾਦ ਵਿੱਚ।
0: ਭੇਟ ਰੁਪਈਆ ਸੈਂਕੜੋ ਚੜ੍ਹ ਹੈ,
1: ਸੈਂਕੜੇ ਰੁਪਈਏ ਭੇਟਾ ਚੜ੍ਹਦੀ ਹੈ, ਉਹਨਾਂ ਵੇਲਿਆਂ ਚ ਬਹੁਤ ਹੁੰਦੀ ਸੀ।
0: ਸੇਵਕ ਸਿੱਖ ਹਜ਼ਾਰੋ ਥੈ ਹੈ,
1: ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੇਵਕ ਇਹਨਾਂ

ਕਹਿੰਦੇ ਉਹ ਨਮਸਕਾਰ ਹੈ ਉਸ ਨੂੰ। ਸੋ ਇੱਥੇ ਸਾਧ ਸੰਗਤ ਦੀ ਧਿਆਈ ਦੀ ਸੰਪੂਰਨਤਾ ਸਮੇਂ ਦੀ ਸਮਾਪਤੀ ਹੈ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਣੀ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆ ਸ਼ਬਦ ਗਾਵਣ ਆਈਆ ਸ਼ਬਦੋ ਤਾਂ ਗਾਵਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸੁਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤ ਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ ਕਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਤਹਾਰੀ ਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰਿਆ ਨਹਦ ਵਾਜੇ ਆਨੰਦ ਸੁਣ ਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰ ਬਿਨਵੰਤ ਨਾਨਕ

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾ ਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ। ਪੂਰਨ ਪੁਰਖ ਵਿਧਾਤਾ ਰਹਾਉ, ਨਾਨਕ ਪ੍ਰਭ ਬਿਨਾਸੀ। ਤਾਂ ਕਿ ਸੇਵਨ ਬਿਰਥੀ ਜਾਸੀ, ਆਨੰਦ ਕਰਹਿ ਤੇਰੇ ਦਾਸਾ। ਜਪ ਪੂਰਨ ਹੋਈ ਆਸਾ, ਬਿਲਾਵਲ ਮਹੱਲਾ ਪੰਜਵਾਂ। ਤਾਤੀ ਵਾਉ ਨਾ ਲੱਗਈ, ਪਾਰ ਬ੍ਰਹਮ ਸਰਣਾਈ। ਚੌਗਿਰਦ ਹਮਾਰ ਰਾਮ ਕਾਰ, ਦੁੱਖ ਲੱਗੈ ਨ ਪਹਾਈ। ਸਤਿਗੁਰ ਪੂਰਾ ਭੇਟਿਆ, ਜਿਨ ਬੰਤ ਬਨਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ। ਰਹਾਉ ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭ ਭਈ ਸਹਾਈ। ਸਲੋਕ ਜਹ ਸਾਧੂ ਗੋਬਿਦ ਭਜਨ, ਕੀਰਤਨ ਨਾਨਕ ਨੀਤ। ਆਣਾ ਹੋਣਾ ਤੂੰ ਨਹਿ ਛੁੱਟਾ ਹੈ, ਨਿਕਟ ਨ ਜਾਈਓ ਹਦੂਤ। ਸਲੋਕ ਮਹੱਲਾ ਪੰਜਵਾਂ। ਮਨ ਮਹਿ ਚਿਤਵੋ ਚਿਤ ਬਨੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਤੀ, ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀਰਤਾਖੀ ਹੈ। ਕਰਤੇ ਕਾ ਹੋਏ ਵਿਚਾਰੋ, ਤਿਸ ਘਰ ਗਾਵੋ ਸੋਹੇਲਾ। ਸਿਵਰੇ ਹੋ ਸਿਰਜਣ ਹਾਰੋ, ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹੇਲਾ। ਹੋ ਵਾਰੀ ਜਿਤ ਸੋਹੇਲਾ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀ ਅੜੇ ਸੰਭਾਲੀਅਨ, ਦੇਖਾ ਗਾ ਦੇਵਣ ਹਾਰ। ਤੇਰੇ ਦਾਨਾ ਕੀਮਤ ਨਾ ਪਵੈ, ਤਿਸ ਦਾ ਤੇ ਕਮਣ ਸੰਭਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵ ਹੋ ਤੇਲ। ਦੇਹੋ ਸੱਜਣ ਅਸੀਸੜੀ ਆ, ਜਹੋ ਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ, ਸੱਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀ ਹੈ, ਨਾਨਕ ਸੇ ਦੇਹ ਆਵੰਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਘਰ ਘਰ ਤੇ ਕੀਰਤ ਹੋਏ। ਸੋ ਘਰ ਰਾਖ ਵਡਾਈ ਤੋਏ, ਰਹਾਉ ਵਿਸੋਏ ਚਸਿਆ ਘੜੀਆਂ ਪਹਿਰਾ। ਤਿੱਤੀ ਵਾਰੀ ਮਾਹੋ ਹੋਆ, ਸੂਰਜ ਏਕੋ ਰੁੱਤ ਅਨੇਕ। ਨਾਨਕ ਕਰਤੇ ਕੇ ਕੇਤੇ ਵੇਸ, ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈ ਥਾਲ ਰੱਬ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਾਲਿਆਨ ਲੋ ਪਵਨ ਚਬਰੋ ਕਰੇ, ਸਗਲ ਬਣ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ, ਤੇਰੀ ਆਰਤੀ ਅਨਹਤਾ। ਸ਼ਬਦ ਵਾਜੰਤ ਪੇਰੀ ਰਹਾਉ, ਸਹਿਸਤਾਵ ਨੈਨ ਨਨ ਨੈਨ ਹਹ ਤੋਹੇ ਕਉ। ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਾਨੇਕ ਪਦ। ਗੰਧ ਬਿਨ ਸਹਿਸ ਤਵ ਗੰਧ, ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿਸ ਭਾਵੈ ਸਵਾਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਅੰਨ ਦਿਨ ਮੋਹਿਆ ਹੀ ਪਿਆਸਾ। ਕਿਰਪਾ ਜਲ ਦੇਹੇ ਨਾਨਕ ਪਾਰਿੰਗ ਕਉ, ਹੋਏ ਜਾ ਤੇਰਾ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੇ। ਕਰ ਸਾਧੂ ਅੰਜਲੀ ਪੁੰਨ ਵੱਡਾ ਹੇ, ਕਰ ਡੰਡੌਤ ਪੁੰਨ ਵੱਡਾ ਹੇ। ਰਹਾਉ ਸਾਕਤ ਹਰ ਰਸ ਸਾਧਨ ਜਾਣਿਆ, ਇਨ ਅੰਤਰ ਹਉ ਮੈਂ ਕੰਡਾ ਹੇ। ਜਉ ਜਉ ਚਲ ਹੈ ਚੁੱਭੈ ਦੁਖ ਪਾਵ ਹੈ, ਜਮਕਾਲ ਸਹ ਹੈ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੇ। ਅਬਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ

ਆਧਾਰ ਤੇ ਕਹੈ ਹਰਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣਹੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰਲਾਹਾ ਗਬਸਨ ਸੁਹੇਲਾ ਔਧ ਘਟੈ ਦਿਨ ਸੁਰੈ ਨਾਰੇ ਮਨ ਗੁਰਮਿਲ ਕਾਜ ਸੁਵਾਰੇ ਰਹਾਉ ਇਹੋ ਸੰਸਾਰ ਬੇਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਤੀਆ ਵੈ ਹੋ ਰਸ ਅਕਥ ਕਥਾ ਤਿੰਨ ਜਾਨੀ ਜਾ ਕਉ ਆਏ ਸੋਈ ਬਿਹਜ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵਹੋ ਸੁਖ ਸਹਿਜੇ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੁਕਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਕਾਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕੋ ਸੇ ਪੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾ ਰਹਿਲ ਵਿਤਾਰ ਭੁੱਕੇ ਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਾਹਸ ਸਿਆਣ ਪਾਲਾ ਖੋਹੀ ਤੱਕ ਨ ਚੱਲਾ ਨਾਲ ਕੇ ਸਚਿਆਰਾ ਹੋਈ ਹੈ ਕੂੜਾ ਟੁੱਟੈ ਪਾਲ ਹੁਕਮ ਰਜਾਇ ਚਰਣਾ ਨਾਨਕ ਲਿਖਿਆ ਨਾਲ ਹੁਕਮ ਹੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲੈ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਆ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾ ਹੋਮੈ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਣਾ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਕਮ ਵਿਚਾਰ ਗਾਵੈ ਕੋ ਸਾਜ ਕਰੀ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੈ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਏ ਹੁਕਮੇ ਹੁਕਮ ਚਲਾਏ ਰਾਹੂ ਨਾਨਕ ਵਿਕਸੈ ਵੀ ਪ੍ਰਵਾਹ ਸਾਚਾ ਸਾਹਿਬ ਸੱਚ ਨਾਜ ਭਾਖੇ ਆਪਹੁ ਪਾਰ ਅਖਹਿ ਮੰਗਹਿ ਦੇਹ ਦੇਹ ਦਾਤ ਕਰੀ ਦਾਤਾਰ ਫਿਰ ਕੇ ਅੱਗੇ ਰੱਖੀ ਅੱਜ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀ ਅੱਜ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਉਹ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਕ ਦੁਆਰ ਨਾਨਕ ਇਹ ਵੈ ਜਾਣੀਐ ਸਭ ਆਪੇ ਸੱਚਿਆਰ ਆਪੇ ਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਆਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁੜੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੇ ਅਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀਂ ਕਹਿਣਾ ਕਥਨਾ ਜਾਏ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ ਤੀਰਥ ਨਾਵਾ ਜੇਤ ਭਾਵਾ ਬਿਨ ਪਾਣੀ ਕੇ ਨਹਾਈ ਕਰੀ ਜੇਤੀ ਸਿਰ ਉਪਾਈ ਵੇਖਾ ਬਿਨ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਨਾਲ ਚੱਲੈ ਸਭ ਕੋਏ ਚੰਗਾ ਨਾਵਰ ਕਾਇਕਾ ਜਸ ਕੀਰਤ ਜਗ ਲੇ ਜੇ ਤਿਸ ਨਦਨ ਆਵਈ ਤਾ ਵਾਤ ਨ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਝਾਈ ਜੇ ਤਿਸ ਗੁਣ ਕੋਈ ਕਰੇ ਸੁੜਿਆ ਸਿੱਧ ਪੀਰ ਸੁਰਨਾਥ ਸੁੜਿਆ ਧਰਤਵਲੇ ਆਕਾਸ਼ ਸੁੜਿਆ ਦੀਪ ਲੋ ਪਾਤਾਲ ਸੁੜਿਆ ਪੋਹਿਨ ਸਕੈ ਕਾਲ ਨਾਨਕ ਭਗਤਾ ਸਤਵ ਗਾ ਸੁੜਿਆ ਦੁਖ ਪਾਪ ਕਾ ਨਾਸ ਸੁੜਿਆ ਈਸ਼ਰ ਬ੍ਰਹਮਾ ਇੰਦਵ ਸੁੜਿਆ ਮੁਕਸਾਲਾ ਹਨੁਮੰਤ ਸੁਣਿਆ ਜੁਗ ਜੁਗ ਅਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਜੁਗ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਅੜਸੜ ਕਾ ਸ਼ਨਾੜ ਸੁਣਿਆ ਪੜ ਪੜ ਪਾਵਹਿ ਬਾਣ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਜੁਗ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੀ ਕਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਾਥ ਵਸ ਗਾਹ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਾਹ ਪਿੱਛਾ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਸੁਰਤ ਹੋਵੈ ਮਨ ਵਧਉ ਮੰਨਾ ਸਗਲ ਭਵਨ ਕੀ ਸੁਧਉ ਮੰਨੈ ਮਹਿ ਚੋਟਾ ਨਾ ਖਾਏ ਮੰਨਾ ਜਮਕਾ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤਸੰ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾ

ਨਾਮ ਨਿਰੰਜਨ ਹੋਏ ਜੇ ਕੁਮਨ ਜਾਣੇ ਮਨ ਕੋਏ ਮੰਨੈ ਪਾਵਹਿ ਮੁਖ ਦੁਆਰ ਮੰਨੈ ਪਰਵਾਰ ਸਾਧ ਹਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਪਵਹਿ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੁਮਨ ਜਾਣੇ ਮਨ ਕੋਈ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦੁਰਗਹਿਮਾਨ ਪੰਚੇ ਸੋਹਾ ਦਰਾ ਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਾ ਕਰਣਾ ਨਾਹੀ ਸਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁੱਝਿਆ ਹੋਵੈ ਚਿਆਰ ਧਬਲਾ ਉੱਪਰ ਕੀਤਾ ਭਾਰ ਧਰਤੀ ਹੋਰ ਪਰਾ ਹੋਰ ਹੋਰ ਤਿਸਤੇ ਭਾਰਤ ਲੈ ਕਮਜ਼ੋਰ ਜੀ ਜਾਤ ਰੰਗਾ ਕੇ ਨਾਭ ਸਭਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹਰੂਪ ਕੀਤੀ ਦਾਤ ਜਾਣਾ ਕਉ ਕੂਤ ਕੀਤਾ ਪਸਾਵੇ ਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਵ ਸੰਖ ਪੂਜਾ ਸੰਖ ਤਪ ਤਾਉ ਸੰਖ ਗ੍ਰੰਥ ਮੁੱਖ ਵੇਦ ਪਾਠ ਅਸੰਖ ਜੋਗ ਮਨ ਰਹਾ ਅਰਦਾਸ ਅਸੰਖ ਭਗਤ ਗੁਣ ਗਿਆਨ ਵਿਚਾਰੂ ਅਸੰਖ ਸਤੀ ਅਸੰਖ ਦਾਤਾਰੂ ਅਸੰਖ ਸੂਰਮੁਖ ਪਕਸਾਰ ਅਸੰਖ ਮੋਲ ਲਾਇਤਾਰੂ ਕੁਦਰਤ ਕੌਣ ਕਹਾ ਵਿਚਾਰੂ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰੂ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਘੋਰ ਅਸੰਖ ਅਮਰ ਕਰ ਜਾਹਿ ਜੋਰ ਅਸੰਖ ਗਲਵੜ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜਿਆ ਕੂੜੇ ਫਰਾਹੇ ਅਸੰਖ ਮਲੇਸ਼ ਮਲ ਭਾਖਾਹੇ ਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਸੰਖ ਲੋ ਸੰਖ ਕਹ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਕਰਾ ਸਿਰ ਸੰਯੋਗ ਵਖਾਣ ਜਿਨ ਇਹ ਲਿਖੇ ਤੇ ਸਰਨਾਹਿ ਜੇ ਪਰਮਾਹਿ ਤਿਪਤੀ ਪਾਹਿ ਜੀਤਾ ਕੀਤਾ ਤਿੱਤਾ ਨਾਵ ਵਿੰਡਾਵਾ ਨਾਹੀ ਕੋਥਾਉ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉੱਤਰ ਸੋਕੇ ਹੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖਲਾ ਜਾਹੂ ਆਪੇ ਬੀਜ ਆਪੇ ਹੀ ਖਾਹੂ ਨਾਨਕ ਹੁਕਮੀ ਆਵਹੋ ਜਾਵਹੋ ਤੀਰਥ ਤਪ ਦਇਆ ਦਾ ਦਾਨ ਜੇ ਕੋ ਭਾਵੈ ਤਿਲਕਾ ਮਾਣ ਸੁੜਿਆ ਮੰਨਿਆ ਮਨ ਕੀਤਾ ਭਾਉ ਅੰਤਰਗਾ ਤੀਰਥ ਮਨ ਲਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਣ ਗੁਣ ਕੀਤੇ ਭਗਤਨ ਹੋਏ ਸਵਾਸਤਾਦ ਬਾਣੀ ਬਰਮਾਓ ਸਤ ਸੁਹਾਰ ਸਦਾ ਮਨ ਚਾਓ ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਹਿਬਤੀ ਮਾਹ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੀ ਹੋਵੈ ਲੇ ਕੁਰਾਣ ਵਕਤ ਨਾ ਪਾਇਓ ਕਾਦੀ ਅੱਜ ਲਿਖਣ ਲੇ ਕੁਰਾਣ ਥਿਤ ਵਾਰਨਾ ਜੋਗੀ ਜਾਣੈ ਰੁਤ ਮਾਹੂ ਨਾ ਕੋਈ ਜਾ ਕਰਤਾ ਸਿੱਠੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰੇ ਆਖਾ ਕਿਵਸਾ ਲਾਹੀ ਕਿ ਵਰਨ ਇੱਕ ਵਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣਾ ਅੱਗਾ ਗਿਆ ਨਾ ਸੋ ਹੈ ਪਾਗ ਤਾਲਾ ਪਾਤਾਲ ਲੱਖ ਅਗਸ ਅਗਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਕਵਾਤ ਸਾਹ ਸੋ ਅਠਾਰਾਂ ਕਹਿਣ ਤੇ ਵਾਸਲੂ ਇੱਕ ਧਾਤ ਲੇਖਾ ਹੋ ਤਾ ਲਿਖਿਆ ਲੇਖਾ ਹੋ ਵਿਨਾਸ ਨਾਨਕ ਵੱਡਾ ਆਖੀ ਆਏ ਆਪੇ ਜਾਣਾ ਆਪ ਸਾ ਲਾਹੀ ਸਾ ਲਾਹੇ ਏਤੀ ਸੁਰਤ ਨ ਪਾਈਆ ਨਦੀਆਂ ਅਤੈ ਵਾਹ ਪਵਹ ਸਮੁੰਦ ਨਾ ਜਾਣੀ ਹੈ ਸਮੁੰਦ ਸਾਹਿਬ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲ ਨ ਹੋਵਣੀ ਜੇ ਤਿਸ ਮਨ ਹੁਣਾ ਵਿਸਰਾ ਹੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਭਾਰਾ ਵਾਰ ਅੰਤ ਕਾਰਨ ਕੀਤੀ ਬਿਲਾ ਹੀ ਤਾਂ ਕਿ ਅੰਤ ਨ ਪਾਏ ਜਾਏ ਉਹ ਅੰਤ ਨਾ ਜਾਣੇ ਕੋਈ ਬਹੁਤਾ ਕਹੀਆ ਬਹੁਤਾ ਹੈ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾਓ ਇਹ ਵੜ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣਾ ਸੋਏ ਜੇ ਬੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾਉ ਜਾਏ ਵੱਡਾ ਦਾਤਾ ਤਿਲ ਨ ਤਮਾਏ ਕਿਤੇ ਮੰਗਾ ਜੋਤ ਉਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਬ ਟੁੱਟਾ ਹੈ ਵੇਕਾਰ ਕਿਤੇ ਲੈ ਲੈ ਕਿਰਪਾ ਹੈ ਕਿਤੇ ਮੂਰਖ ਖਾਹੀ ਖਾਹੀ ਕਿਤੇ ਦੁੱਖ ਭੋਗ ਸਦ ਮਾਰ ਇਹ ਪੇ ਦਾਤੇ ਰੀ ਦਾਤਾਰ ਬੰਦ ਖਲਾਸੀ ਭਾਣਾ ਹੋਏ ਹੋਰ ਆਖ ਨ ਸਕੈ ਕੋਈ ਜੇ ਕੋ ਕਾਇ ਕੋ ਆਖਣ ਪਾਏ ਉਹ ਜਾਣੇ ਜੀਤੀ ਆ ਮੋਹ ਖਾਏ
ਆਪੇ ਜਾਣੈ ਆਪੇ ਦੀ ਆਖੈ ਸੇ ਪੇ ਕੇਈ ਕੇ ਜਿਸ ਨੂੰ ਬਖਸੇ ਸਿਫਤ ਸਾਲਾਹ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਅਮਲ ਗੁਣ ਮੁਲ ਵਪਾਰ ਮੁਲ ਵਪਾਰੀ ਮੁਲ ਭੰਡਾਰ ਮੁਲ ਆਵੈ ਮੁਲਾ ਜਾਹੀ ਮੁਲ ਭਾਇ ਮੁਲਾ ਸਮਾਹੀ ਮੁਲ ਧਨ ਮੁਲ ਦੀਵਾਨ ਮੁਲ ਤਲ ਮੁਲ ਪ੍ਰਵਾਨ ਕਮਲ ਬਖਸੀਸ ਮੁਲ ਨਿਸਾਨ ਮੁਲ ਕਰ ਮੁਲ ਪ੍ਰਮਾਣ ਮੁਲੋ ਮੁਲ ਆਖੈ ਨਾ ਜਾਏ ਆਖਾ ਕ੍ਰਹਿਲ ਬੁਲਾਏ ਆਖੈ ਵੇਦ ਪਾਠ ਪੁਰਾਣੇ ਆਖੈ ਪੜੇ ਕ੍ਰਭ ਖਿਆਣ ਆਖੈ ਬ੍ਰਹਮੇ ਆਖੈ ਇੰਦੋ ਆਖੈ ਗੋਪੀ ਤੈ ਗੋਵਿੰਦ ਆਖੈ ਈਸਰੇ ਆਖੈ ਸਿੱਧੋ ਆਖੈ ਕੀਤੇ ਕੀਤੇ ਬੁੱਧ ਆਖੈ ਦਾਨਵੇ ਆਖੈ ਦੇਵ ਆਖੈ ਸੋਰ ਡਰ ਮੰਡਣ ਸੇਵ ਕੀਤੇ ਆਖੈ ਆਖਣ ਪਾਹੀ ਕੀਤੇ ਕਹਿ ਕਹਿ ਉੱਠੜ ਜਾਹੇ ਕੀਤੇ ਕੀਤੇ ਹੋਰ ਕਰੇ ਤਾਇ ਆਖਣ ਕਹਿ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੀ ਕੋ ਆਖੈ ਬੋਲ ਵਿਗਾੜੂ ਤਾ ਲਿਖਿਆ ਸਿਰਗਾ ਬਾਲ ਰਾਗਾ ਬਾਲ ਸੋ ਦਰ ਕੇ ਹਾਸੋ ਕਰਕੇ ਹਾਜਤ ਬੈ ਸਰਬ ਸੰਭਾਲੇ ਬਾਜੇ ਨਾਦ ਅਨੇਕਾਂ ਸੰਖਾ ਕੀਤੇ ਬਾਵਣ ਹਾਰੇ ਕੀਤੇ ਰਾਗ ਪਰਿਸ ਕਹਿਣ ਕੀਤੇ ਗਾਵਣ ਹਾਰੇ ਗਾਵੈ ਹੈ ਤੁਹਨੋ ਪਾਵਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਹੈ ਚਿੱਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਵਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੀ ਗਾਵੈ ਹਿੰਦ ਅੰਦਾਸਨ ਬੈਠੇ ਦੇਵਤਿਆਂ ਦਰ ਨਾਲੀ ਗਾਵੈ ਸਿੱਤ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੀ ਗਾਵਨ ਪੰਡਿਤ ਪੜਨ ਰਖੀ ਸਰ ਯੁਗ ਯੁਗ ਵੇਦਾਂ ਨਾਲੇ ਗਾਵੈ ਮੋਹਣੀਆਂ ਮਨਮੋਹਣ ਸੁਰਗਾ ਮਛ ਪਿਆਲੇ ਗਾਵਨ ਰਤਨੋ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੈ ਜੋਧ ਮਹਾਂਬਲ ਸੂਰਾ ਗਾਵੈ ਖਾਣ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇ ਤੁਨੋ ਗਾਵੈ ਜੋਤ ਭਾਵਨ ਰਤੇ ਤੇਰੀ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਪਿਓ ਸੀ ਜਾਨ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰ ਹੈ ਬੇਭੂਤ ਕਿੰਥਾ ਕਾਲ ਕੁਵਾਰੀ ਕਾਇਆ ਜਗਜਨ ਦਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗਜੀਤ ਆਦੇਸ਼ ਤਸੈ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਾ ਆਪ ਭੰਡਾਰਨ ਘੜਘੜ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਦ ਸਿਧ ਅਬਰਾ ਸਾਧ ਸੰਜੋਗ ਵਜੋਗ ਦੁਕਾਲ ਚਲਾਵਹਿ ਲਿਖੇ ਆਵੈ ਭਾਗ ਆਦੇਸ਼ ਤਸੈ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵੇ ਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵ ਚਲਾਵੈ ਜਿਵ ਹੋਵੈ ਫੁਰਮਾਣ ਉਹ ਹੋ ਵੇਖੈ ਉਹਨਾਂ ਨਦਰ ਨਿਆਵੈ ਬਹੁਤਾ ਇਹੋ ਵਿਡਾਣ ਆਦੇਸ ਤਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਬੇਸ ਆਸਨ ਲੋਇ ਲੋਇ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਰ ਆਦੇਸ਼ ਤਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸੋ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼ ਹੈ ਏ ਤਰਾਹ ਪਤ ਪਬੜੀਆ ਚੜੀਆ ਹੋਏ ਅਕੇਸ਼ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਆਏ ਕੂੜੀ ਕੂੜਾ ਠੀਸ ਆਖਣ ਜੋਰ ਚੁੱਪੈ ਨਾ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵੀ ਧਰਤੀ ਥਾਪ ਰੱਖੀ ਧਰਮਸਾਲ ਤਿਸ ਵੀ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕਾਂ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਤੈ ਸੋਹਣ ਪੰਚ ਪਰਵਾਰ ਨਦਰੀ ਕਰਮ ਪਵੈ ਨਿਸਾਨ ਕੱਚ ਪਕਾਈ ਉੱਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਾਵਨ ਪਾਣੀ ਵੈਸ਼ਨਤਰ ਕੀਤੇ ਕਾਨ ਮਹੇਸ਼ ਕੀਤੇ ਬਰਮੇ ਘਾਟ ਘੜੀਆ ਹੈ ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸੋ ਕੀਤੇ ਇੰਦ ਚੰਦ ਸੁਰ ਕੀਤੇ ਕੀਤੇ ਮੰਡਲ ਦੇਸੋ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ
ਕੀਤੀ ਦੇਵਦਾਨ ਮਨ ਕੀਤੀ ਰਤਨ ਸਮੰਦਉ ਕੀਤੀਆ ਖਾਣੀ ਕੀਤੀਆ ਬਾਣੀ ਕੀਤੀ ਪਾਤ ਨਿਰੰਦਉ ਕੀਤੀਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨ ਅੰਤ ਗਿਆਨ ਖਣ ਮਹਿ ਗਿਆਨ ਪ੍ਰਚੰਡ ਉਤਥੈ ਨਾਦ ਵਿਨੋਦ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤੈ ਘਾਟ ਘੜੀਆ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੀ ਕੋ ਕਹਿ ਪਿੱਛਾ ਪਛਤਾਏ ਤੈ ਘੜੀਆ ਸੁਰਤ ਮਤ ਮਨ ਬੁੱਧ ਤੈ ਘੜੀਆ ਸੁਰਾ ਸਿੱਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਤ ਮਹਾਂ ਬਲਸੂਰ ਤਿੰਨ ਮਹਿ ਰਾਮ ਰਹੇ ਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੀ ਰੂਪ ਨਕਤ ਨੇ ਜਾਹੇ ਨਾ ਉਹ ਮਰਨ ਠਾਗੇ ਜਾਹੇ ਜਿਨ ਕਾ ਰਾਮ ਸਹਿ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਪਰ ਪਾਂਡਵ ਜੇ ਕੋ ਕਥਾ ਤਾ ਅੰਤ ਨਾ ਅੰਤ ਤਿੱਥੈ ਲੋ ਅਲੋ ਆਕਾਰੋ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਕਸੈ ਕਰ ਵਿਚਾਰੂ ਨਾਨਕ ਕਥਨਾ ਕਰੜਾ ਸਾਰੂ ਜਾਤੁ ਪਹਾਰਾਉ ਧੀਰ ਸੁਨਿਆਰ ਅਹਰਨ ਮਤ ਵੇਦ ਥਿਆਰ ਭਾਉ ਖਲਾਗਣ ਤਪਤਾਉ ਭਾਂਡਾ ਭਾਉ ਮ੍ਰਿਤ ਤਿਤ ਢਾਲੂ ਘੜੀਐ ਸਬਦ ਸੱਚੀ ਟਕਸਾਲੂ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਇ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ

ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਾ ਪ੍ਰਸਾਦ ਚੱਕਰ ਚਿਹਨ ਅਰਬਰਨ ਜਾਤ ਅਰਪਾਤ ਨਹਿਨ ਜਿਹੇ ਰੂਪ ਰੰਗ ਅਰਦੇਖ ਭੇਖ ਕੋ ਕਹਿਣ ਸਕਤ ਕਿਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਾਹਣ ਗਣਜਾਇ ਤ੍ਰਿਭੁਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹ ਤੋ ਤਵ ਸਰਬਨਾਮ ਕਥਾ ਕਮਨ ਕਰਮ ਨਾਮ ਵਰਣ ਸੁਮਤੇ ਭੁਜੰਗ ਪ੍ਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮੰ ਨਮਸਤੰਗ ਨਾਮੰ ਨਮਸਤੰਗ ਧਾਮੰ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭਾਨੇ ਗੰਜੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਦਾਰੇ ਨਮਸਤੰਗ ਪਾਰੇ ਨਮਸਤੰਗ ਸੁਏਕੈ ਨਮਸਤੰਗ ਅਨੇਕੈ ਨਮਸਤੰਗ ਭੂਤੇ ਨਮਸਤੰਗ ਦੂਪੇ ਨਮਸਤੰਗ ਕਰਮੇ ਨਮਸਤੰਗ ਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਤਿਰਮਾਨੇ ਨਮਸਤੰਗ ਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤਿਰਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤ ਤਰੰਮੇ ਨਮਸਤੰਗ ਦਿਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਬੇ ਨਮਸਤੇ ਦੇ ਸਿੰਘ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤੇ ਵੈ ਨਮਸਤੰਗ ਭੇਵੈ ਨਮਸਤੰਗ ਜਨਵੇ ਨਮਸਤੰਗ ਸੁਭਨਵੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਵਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਨੇ ਨਮਸਤੰਗ ਵਰਨੇ ਨਮਸਤੰਗ ਦਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਵ ਧੁੰਦੇ ਨਮੋਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸ ਲਾਗੇ ਨਮਸਤੰਗ ਸੁਹਾਗੇ ਨਮੋ ਸੁਰ ਸੋਖ ਨਮੋ ਸੁਰ ਭੋਖ ਨਮੋ ਸੁਰ ਕਰਤਾ ਨਮੋ ਸੁਰ ਹਰਤਾ ਨਮੋ ਜੋਗ ਜੋਗੇ ਨਮ ਭੋਗ ਭੋਗੇ ਨਮੋ ਸਰਬ ਦਿਆਲੇ ਨਮ ਸਰਪਾਲੀ ਚਾਤਰੀ ਛੰਦ ਤਵਾ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਭੂ ਹੈ ਲੇਖਾ ਭੀਕਾ ਨਾਮ ਹੈ ਕਾਮ ਹੈ ਤੇ ਹੈ ਪੇ ਹੈ ਜੀਤਾ ਪੀਤਾ ਤਰਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਸਰਗ ਹੈ ਨੀਲ ਹੈ ਨਾਦੇ ਹੈ ਜੇ ਹੈ ਜਾਦ ਹੈ ਜਨਮ ਹੈ ਮਰਨ ਹੈ ਭੂਤੈ ਭਰਨ ਹੈ ਗੰਜ ਹੈ ਭਾਂਜਿਆਂ ਝੂਜਿਆਂ ਝਾਂਜਿਆਂ ਅਮੀਕਾ ਅਰਬੀਕਾ ਧੰਦ ਹੈ ਬੰਦ ਹੈ ਨਿਰਬੂਜ ਹੈ ਸੂਜ ਹੈ ਕਾਲ ਹੈ ਜਲ ਹੈ ਅਲਾਹ ਹੈ ਜਾ ਹੈ ਅਨੰਤ ਹੈ ਮਹੰਤ ਹੈ ਅਲੀ ਕੈ ਨਰ ਤ੍ਰੀ ਕੈ ਨਰ ਲੰਭ ਹੈ ਸਮ ਹੈ ਗਮ ਹੈ ਜਮ ਹੈ ਅਭੂਤੈ ਸੂਤੈ ਲੋਕੈ ਸੋ ਕੈ ਕਰਮੈ ਭਰਮੈ ਅਜੀਤੈ ਪੀਤੈ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਹੈ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮ ਦੇਵ ਦੇਵੇ ਭੇਖੇ ਭੇਵੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਬ ਗਾਉਣੇ ਨਮੋ ਸਰ ਭਾਉਣੇ ਅਨੰਗੀ ਅਨਾਥਿਨ ਸੰਗੀ ਮਾਥੇ ਨਮੋ ਭਾਨ ਭਾਨੇ ਨਮ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮ ਬਾਤ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਤੇ ਸਮਸਤੀ ਵਿਭੂਤੇ ਕਲੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਦਾਦੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਦਾਦੇ ਸਵਰੰਗ ਪਰਮ ਬ੍ਰਿਧੇ ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮ ਲੋਕ ਮਾਤਾ
ਅਪੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜੋਗੇ ਸਵਰਗ ਪਰਮ ਜੁਗਤੇ ਨਮੋ ਨਿਤ ਨਾਰਾਇਣੀ ਕਰੂਰ ਕਰਮੇ ਨੋ ਪ੍ਰੇਤ ਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨੋ ਰਗ ਰੂਪੇ ਨਮੋ ਸਾਖ ਸਾਖ ਨੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤ ਇਸ਼ਨਾਨੰਗ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸੱਚ ਦਾ ਆਨੰਦ ਸਦਮ ਪ੍ਰਣਾਸੀ ਅਨੂਪੇ ਅਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਤ ਕਰਤਾ ਅਦੋ ਉਰਧ ਅਰਧੰਗ ਅਗੰਗ ਓਗ ਹਰਤੰਗ ਪਰਮ ਪਰਮ ਪਰਮੇਸ਼ਵਰੰਗ ਪਰੋਸ ਪਾਲੰਗ ਸਦਾ ਸਰਬਦਾ ਸਿਧਾਤਾ ਦਯਾਲੰਗ ਅਛੇਦੀ ਅਭੇਦੀ ਅਨਾਮੰਗ ਕਾਮੰਗ ਸਮਸੋ ਪ੍ਰਾਜ ਸਮਸਤਾਮੰਗ ਤੇਰਾ ਜੋਰ ਚਾਤਰੀ ਛਾਂਦੇ ਜਲੇ ਹੈ ਥਲੇ ਹੈ ਭੀਤ ਹੈ ਭੇ ਹੈ ਪ੍ਰਭੂ ਹੈ ਜੂ ਹੈ ਦਿਸ ਹੈ ਭੇ ਸਾਇ ਭੁਜੰਗ ਪ੍ਰਿਆ ਛੰਦੋ ਅਗਾਧੇ ਬਾਧੇ ਆਨੰਦੀ ਸਰੂਪੇ ਨੂੰ ਸਰਮਾਨੇ ਸਮਸਤ ਨਿਧਾਨੇ ਨਮਸਤਵੰਗ ਨਾਥ ਨਮਸਤਵੰਗ ਪਰਮਾਤੇ ਨਮਸਤਵੰਗ ਅਗੰਜੇ ਨਮਸਤਵੰਗ ਭੰਜੇ ਨਮਸ ਨਮਸਤਵੰਗ ਭੰਜੇ ਨਮਸਤਵੰਗ ਅਗਾਧੇ ਅਬਾਧੇ ਆਨੰਦੀ ਸਰੂਪੇ ਨਭੋ ਸਰਮਾਨੇ ਸਮਸਤ ਨਿਧਾਨੇ ਨਮਸਤਵੰਗ ਨਾਥੇ ਨਮਸਤਵੰਗ ਪਰਮਾਥੇ ਨਮਸਤਵੰਗ ਅਗੰਜੇ ਨਮਸਤਵੰਗ ਭੰਜੇ ਨਮਸਤਵੰਗ ਅੰਗਾਲੇ ਨਮਸਤਵੰਗ ਅਪਾਲੇ ਨਮੋ ਸਰਬਦੇਸੇ ਨਮੋ ਸਰਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਵਾਹ ਵਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਗੇ ਨਮੋ ਸੋਖ ਸੋਕੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵਜੀਤ ਨਮੋ ਸਰਭੀਤ ਨਮੋ ਸਰਭਾਨ ਗਿਆਨ ਨਮੋ ਪਰਮਤਾਰੰਗ ਨਮੋ ਸਰਮੰਤਰੰਗ ਨਮੋ ਸਰਜੰਤਰੰਗ ਨਮੋ ਸਰਬਦ੍ਰਿਸ਼ੰਗ ਨਮੋ ਸਰਬਕ੍ਰਿਸ਼ੰਗ ਨਮੋ ਸਰੰਗੇ ਤ੍ਰਿਭੰਗੇ ਅਨੰਗੇ ਨਮੋ ਜੀਵ ਜੀਵ ਨਮੋ ਬੀਜੇ ਅਖਿਜੇ ਬੀਜੇ ਸਮਸੰਗ ਪ੍ਰਸਿਜੇ ਕਿਰਪਾਲੰਗ ਸਰੂਪੇ ਕੋ ਕਰਮ ਪ੍ਰਣਾਸੀ ਸਦਾ ਸਰਬਦਾਰੇ ਦਿਸਦੰਗ ਨਿਵਾਸੀ ਚਰਪਟ ਛੰਦ ਤੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰਗ ਲਖ ਕਰਮੰਗ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਣੇ ਸਰਬੰਗ ਮਾਨੇ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਭੇਵੰ ਸਰਬੰਗ ਕਾਲੇ ਸਰਬੰਗ ਪਾਲੇ ਰੂਆਲ ਛੰਦ ਤੈ ਪ੍ਰਸਾਦ ਆਦ ਰੂਪ ਅਨਾਦ ਮੂਰਤ ਜੋਨ ਪੁਰਖ ਅਪਾਰ ਸਰਬ ਮਾਨ ਸਨਮਾਨ ਦੇਵ ਭੇਵਾਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁੰਨ ਕਾਲ

ਦੇਹ ਸੌਰਨਾ ਭੇਸ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਰ ਰਾਗ ਨਾਮ ਕੰਮ ਵਿਹੀਨ ਭੇਖ ਧਮ ਨਹਿ ਜਾਏ ਸਰਮਾਨ ਸਰਬੱਤਰ ਮਾਨਸ ਦਾ ਮਨ ਤਾਹੇ ਏਕ ਮੂਰਤ ਨੇਕ ਦਰਸ਼ਨ ਕੀਨ ਰੂਪਾ ਨੇਕ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ ਦੇ ਭੇਵ ਨਾ ਜਾਨ ਹੀ ਜਿਹ ਭੇਤ ਔਰ ਕਤੇ ਬੋ ਰੂਪ ਨੰਗ ਨਾ ਜਾਤ ਪਾਸੋ ਜਾਨ ਹੀ ਕਹਿ ਜੇ ਤਾਤ ਮਾਤ ਨ ਜਾਤ ਜਾਕਰ ਜਨ ਬਰਨ ਬਹੀਨ ਚੱਕਰ ਬੱਕਰ ਫਿਰਾਈ ਚਤਰ ਚੱਕ ਮਾਨ ਹੀ ਪੁਰਤੀਨ ਲੋਕ ਚਾਹੁੰਦਾ ਹੈ ਕਿ ਵਿਖਿਆ ਜਗ ਜਾਪੀ ਜਹ ਜਾਪ ਆਦਿ ਦੇਵ ਅਨਾਦ ਮੂਰਤ ਥਾਪਿਓ ਸਭ ਥਾਪ ਪਰਮ ਰੂਪ ਪਨੀਤ ਮੂਰਤ ਪੂਰਨ ਪੁਰਖ ਪਾਡ ਸਰਬ ਸਵਰਤਿਓ ਸ੍ਰੀ ਅੰਬ ਭਵ ਗਰਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਕਾਲ ਪੁਰਖਾ ਦੇਸ ਧਰਮ ਧਾਮ ਸੋ ਭਰਮਨਾਥ ਭੂਤ ਲੱਖ ਅਭੇਸ ਅੰਗ ਰੰਗ ਨਰੰਗ ਜਾਕੈ ਜਾਤ ਮਾਤ ਨਾਮ ਗਰਭਗੰਜਨ ਦੁਸ਼ਟ ਭੰਜਨ ਮੁਕਤ ਦਾਇਕਾਮ ਆਪ ਰੂਪ ਅਮੀਕ ਅਨੁਸਤ ਏਕ ਪੁਰਖ ਅਵਧੂਤ ਗਰਭਗੰਜਨ ਸਰਬ ਭੰਜਨ ਆਦਿ ਰੂਪਾ ਸੂਤੈ ਅੰਗਹੀਨ ਭੰਗਨਾਤਮ ਏਕ ਪੁਰਖ ਪਾਰ ਸਰਬ ਲਾਇਕ ਸਰਬ ਕਾਜ ਸਰਬ ਕੋ ਪ੍ਰਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸਾਸਰ ਨ ਜਾਣੀ ਜਿਹ ਰੂਪ ਰੰਗ ਅਰੇਖ ਪਰਮ ਵੇਦ ਪੁਰਾਣ ਜਾਕ ਹੈ ਨੇਤ ਭਗਤ ਨਿਤ ਕੋਟ ਸਿਮਰਤ ਪ੍ਰਾਣ ਸਾਸਤਰ ਨ ਆਵੇ ਬਹੁ ਚਿੱਤ ਮਦ ਭਾਰ ਛੰਦ ਤੈ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਰ ਆਸਨ ਭੰਗ ਉਪਮਾ ਪ੍ਰਨੰਗ ਅਨੁਭਵ ਪ੍ਰਕਾਸ਼ ਨਿਸਤਿਨ ਅਨਾਸ ਆਜਨ ਬਾਹੋ ਸਾਹਨ ਸਾਹੋ ਰਾਜਨ ਰਾਜ ਭਾਹਨ ਅਨਪਹਨ ਦੇਵਨ ਦੇ ਉਪਮਾ ਮਹਾਨ ਇੰਦਰਨ ਇੰਦਰ ਬਾਲਨ ਬਾਲ ਰੰਕਨ ਰੰਕ ਕਾਲਨ ਕਾਲਨ ਭੂਤ ਅੰਗਾਬਾ ਭੰਗ ਗਾਤ ਮਿਤ ਉਪਾਰ ਗੁਣ ਗਨ ਉਦਾਰ ਮੋਨ ਗਰ ਪ੍ਰਣਾਮ ਨਿਰਭੈ ਨਿਕਾਮ ਆਦਿ ਪ੍ਰਚਾਰਨ ਮਿਤਗਤ ਅਖੰਡ ਅਲਸਾਹ ਕਰਮ ਅਦ੍ਰਿਸਾ ਧਰਮ ਸਰਬਾ ਪ੍ਰਣਾਡੈ ਅੰਡਨ ਬਾਡੈ ਚਾਚਰੀ ਛੰਦ ਤੈ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੇ ਅਪਾਰੇ ਹਰਿਅੰ ਕਰਿਅੰ ਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੀ ਚਤਰ ਚੱਕਰ ਜਾਨੀ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੇ ਚਤਰ ਚੱਕਰ ਦਾਨੇ ਚਾਚਰੀ ਛੰਦ ਨ ਸਤਰੈ ਨ ਮਿੱਤਰੈ ਨ ਪਰਮੰਗ ਨ ਪਿਤਰੈ ਨ ਕਰਮੰਗ ਨ ਕਾਇ ਅਜਨਮੰਗ ਅਜਾਏ ਨ ਚਿਤਰੈ ਨ ਮਿੱਤਰੈ ਪਰੇ ਅਪਵਿੱਤਰੈ ਪ੍ਰਦੀਸੈ ਆਦਿਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤੈ ਪ੍ਰਸਾਦ ਕਰਤੇ ਕੇ ਅਛਿਜ ਦੇਸੈ ਕੇ ਅਭਿਜ ਪੇਸੈ ਕੇ ਅਗੰਜ ਕਰਮੈ ਕੇ ਅਭੰਜ ਭਰਮੈ ਕੇ ਅਭਿਜ ਲੋਕੈ ਕੇ ਅਦਿਤ ਲੋਕੈ ਕੇ ਵਧੂਤ ਵਰਣੈ ਕੇ ਵਿਭੂਤ ਕਰਣੈ ਕੇ ਰਾਜਨ ਪ੍ਰਭੈ ਕੇ ਤ੍ਰਭੰਗ ਤੁ ਜੈ ਕੇ ਸੁਖ ਵਰਣੈ ਕੇ ਸਰਬਾ ਭਰਣੈ ਕੇ ਜਗਤਨ ਕ੍ਰਿਤੀਆਂ ਕੇ ਛਤਰੰਗ ਛਤਰੀਆਂ ਕੇ ਬ੍ਰਹਮੰਗ ਸਰੂਪੈ ਕੇ ਅਨੁਪਹਨੂਪੈ ਕੇ ਆਦ ਅਧੀਵੈ ਕੇ ਆਪ ਭੀਵੈ ਕੇ ਚਤਰੰਗ ਬਿਹੀਨੈ ਕੇ ਏਕ ਅਧੀਨੈ ਕੇ ਰੋਜੀ ਰਜਾਕੈ ਰਹੀਮਾ ਰਿਹਾਕੈ ਕੇ ਗੈਬੁਲ ਗੈਬੇ ਕੇ ਅਫੁਲ ਗੁਨਾਹੇ ਕੇ ਸਾਹਨ ਸਾਹੇ ਕੇ ਕਾਰਨ ਕੁਨਿੰਦ ਹੈ ਕੇ ਰੋਜੀ ਦੇ ਹੰਦ ਹੈ ਕੇ ਰਾਜਕ ਰਹੀਮ ਹੈ ਕੇ ਕਰਮ ਕਰੀਮ ਹੈ ਕੇ ਸਰਬੰਗ ਕਲੀ ਹੈ ਕੇ ਸਰਬੰਗ ਦਲੀ ਹੈ ਕੇ ਸਰਬੱਤਰ ਮਾਨੇ ਹੈ ਕੇ ਸਰਬੱਤਰ ਦਾਨੇ ਹੈ ਕੇ ਸਰਬੱਤਰ ਗਾਉਣਾ ਹੈ ਕੇ ਸਰਬੱਤਰ ਭਾਉਣਾ ਹੈ ਕੇ ਸਰਬੱਤਰ ਦੇਸਾ ਹੈ ਕੇ ਸਰਬੱਤਰ ਭੇਸਾ ਹੈ ਕੇ ਸਰਬੱਤਰ ਰਾਜਾ ਹੈ ਕੇ ਸਰਬੱਤਰ ਸਾਜਾ ਹੈ ਕੇ ਸਰਬੱਤਰ ਦੀਨਾ ਹੈ ਕੇ ਸਰਬੱਤਰ ਲੀਨਾ ਕੇ ਸਰਬੱਤਰ ਜਾਹੋ ਕੇ ਸਰਬੱਤਰ ਭਾਹੋ ਕੇ ਸਰਬੱਤਰ ਦੇਸੈ ਕੇ ਸਰਬੱਤਰ ਭੇਸੈ ਕੇ ਸਰਬੱਤਰ ਕਾਲੈ ਕੇ ਸਰਬੱਤਰ ਪਾਲੈ ਕੇ ਸਰਬੱਤਰ ਹੰਤਾਂ ਕੇ ਸਰਬੱਤਰ ਗੰਤਾਂ ਕੇ ਸਰਬੱਤਰ ਭੇਖੀ ਕੇ ਸਰਬੱਤਰ ਭੇਖੀ ਕੇ ਸਰਬੱਤਰ ਕਾਜੈ ਕੇ ਸਰਬੱਤਰ ਰਾਜੈ ਕੇ ਸਰਬੱਤਰ ਸੁਖੈ ਕੇ ਸਰਬੱਤਰ ਭੁਖੈ ਕੇ ਸਰਬੱਤਰ ਤ੍ਰਾਣੈ ਕੇ ਸਰਬੱਤਰ ਪ੍ਰਾਣੈ ਕੇ ਸਰਬੱਤਰ ਦੇਸੈ ਕੇ ਸਰਬੱਤਰ ਭੇਸੈ ਕੇ ਸਰਬੱਤਰ ਮਾਨੇ ਸਦਾਭਿੰਗ ਪ੍ਰਧਾਨੇ ਕੇ ਸਰਬੱਤਰ ਜਾਪਿਆ ਕੇ ਸਰਬੱਤਰ ਥਾਪਿਆ ਕੇ ਸਰਬੱਤਰ ਭਾਨੇ ਕੇ ਸਰਬੱਤਰ ਮਾਨੇ ਕੇ ਸਰਬੱਤਰ ਇੰਦ੍ਰਾਏ ਕੇ ਸਰਬੱਤਰ ਚੰਦ੍ਰਾਏ ਕੇ ਸਰਬੰਗ ਕਲੀਮੈ ਕੇ ਪਰਮੰਗ ਅਫੀਮੈ ਕੇ ਆਕੁਲ ਅਲਾਮੈ ਕੇ ਸਾਹਿਬ ਕਲਾਮੈ ਕੇ ਹੁਸਨਲ ਵਜੂ ਹੈ ਤਮਾਮ ਰਜੂ ਹਮੇਸ਼ਲ ਸਲਾਮੈ ਸਲੀਖਤ ਨਾਮੈ ਗਰੀਬਲ ਸਕਸਤਾ ਗਰੀਬਲ ਪ੍ਰਸਤਾ ਬਲਾਂਦਲ ਮਕਾਨਾ ਜਿਵੇਂ ਜਮਾਨਾ ਤਮਜਲ ਤਮਾਮੈ ਰੁਜਲ ਨਧਾਨੈ ਹਾਈਫਲ ਜੀਮਨ ਜਾਇ ਕਿ ਜਕੀਨਾ ਅਨੇਕੁਲ ਤਰੰਗ ਹੈ ਭੇਦੈ ਭੰਗ ਹੈ ਜੀਜਲ ਨਵਾਜੈ ਗਰੀਬਲ ਖਰਾਜੇ ਹੈ ਨਿਰੁਕਤ ਸਰੂਪੈ ਤਿਰਮੁਗਤ ਵਿਭੂਤੈ ਪ੍ਰਭੁਗਤ ਪ੍ਰਭਾ ਹੈ ਸੁਯੁਗਤ ਸੁਦਾ ਹੈ ਸਦੈਵੰਗ ਸਰੂਪੈ ਭੇਦੀ ਅਨੁਪੈ ਸਮਸਤ ਉਪਰਾਜੈ ਸਦਾ ਸਭ ਸਾਜ ਹੈ ਸਮਸਤ ਸਲਾਮੈ ਸਦੈਵਲ ਕਾਮੈ ਨਿਰਬਾਲ ਸਰੂਪੈ ਗਾਧ ਹਨੁਪੈ
ਉਹ ਅੰਗ ਆਦਿ ਰੂਪੈ ਅਨਾਸ ਰੂਪੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੀ ਤ੍ਰਿਬਾਧੇ ਅਗੰਜੇ ਅਗਾਧੇ ਸੁਭੰਗ ਸ੍ਰਭਾਗੇ ਸੁਸਰਭ ਅਨਰਾਗੇ ਤ੍ਰਿਭੁਗਤ ਸਰੂਪ ਹੈ ਛੇਜਹ ਚੂਤਹ ਕਿ ਨਰਕ ਪ੍ਰਣਾਸਿਆ ਪ੍ਰਥੀਲ ਪ੍ਰਵਾਸਿਆ ਨਿਰੁਕਤ ਪ੍ਰਭਾਂ ਸਦੈਵ ਸਦਾ ਵਿਭੁਗਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਨੰਗ ਹੈ ਅਭੇਖਾ ਲੇਖ ਹੈ ਭਰਮੈ ਕਰਮੈ ਅਨਾਦ ਜੁਗਾਦਿਆ ਜੈ ਹੈ ਬਹਿ ਹੈ ਭੂਤਿਆਂ ਤੂਤਿਆਂ ਨਾਸਿਆ ਦਾਸਿਆ ਧੰਦ ਹੈ ਬੰਧ ਹੈ ਅਭਗਤ ਹੈ ਵਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤਿਆ ਸੁਨਿੰਤਿਆ ਅਲੇਖਿਆ ਅਦੇਖਿਆ ਅਲੇਖਿਆ ਭੇਖਿਆ ਅਢਾਹ ਹੈ ਗਾਹ ਹੈ ਸੰਭ ਹੈ ਗਮ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪੜ ਛੰਦ ਤੈ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ ਸਰਬੰਗ ਕਰਮੰਗ ਸਰਬੰਗ ਧਰਮ ਸਰਬੰਗ ਜੁਗਤਾ ਸਰਬੰਗ ਮੁਕਤਾ ਨਿਸ਼ਾਵਲ ਛੰਦ ਤੈ ਪ੍ਰਸਾਦ ਨਮੋ ਨਰਕਨਾਸੀ ਸਦਾ ਪ੍ਰਕਾਸ਼ੀ ਅਨੰਗੰ ਸਰੂਪੇ ਅਭੰਗੰ ਵਿਭੂਤੇ ਪ੍ਰਮਾਤਮ ਪ੍ਰਮਾਥੇ ਸਦਾ ਸਰਬ ਸਾਥੀ ਅਗਾਧ ਸਰੂਪੇ ਨਿਰਬਾਧ ਉਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਨਾ ਪੋਤਰੈ ਨ ਪੁੱਤਰੈ ਨ ਸੁਤਰੈ ਨ ਮਿੱਤਰੈ ਨ ਤਾਤੈ ਨ ਮਾਤੈ ਨ ਜਾਤੈ ਨ ਪਾਤੈ ਨ ਸਾਕੰ ਸ੍ਰੀਕੈ ਮਿੱਤੋ ਮੀਕੈ ਸਦੈਵੰ ਪ੍ਰਭ ਅਜੈ ਹੈ ਅਜਾਹੈ ਭਗਵਤੀ ਛੰਦ ਤੈ ਪ੍ਰਸਾਦੇ ਕੇ ਜਾਹਰ ਜਹੂਰੈ ਕੇ ਹਾਜ਼ਰ ਹਜੂਰ ਹਮੇ ਸੁਰ ਸਲਾਮੈ ਸਮਥਲ ਕਲਾਮੇ ਕੇ ਸਾਹਿਬ ਦਿਮਾਗੇ ਕੇ ਹੁਸਨ ਤਿਰਾਗੇ ਕੇ ਕਾਮਲ ਕਰੀ ਮੈਂ ਕਰਾਜ ਕਰੀ ਮੈਂ ਕੇ ਰੋਜੀ ਦੇ ਹੰਦ ਹੈ ਕੇ ਰਾਜ ਕਰਿੰਦ ਹੈ ਕਰੀ ਮਲਕ ਮਾਲੇ ਕੁਸਨ ਜਮਾਲੇ ਗਰੀ ਮਲਕ ਰਾਜੇ ਗਰੀਬਲ ਨਵਾਜ ਹੈ ਕਾਰੀ ਪੁਲਿਸ ਕੰਨ ਹੈ ਰਾਸਲ ਪਕਨ ਕਲੰਕ ਪ੍ਰਣਾਸੈ ਸਮਸਤਲ ਨਿਵਾਸੈ ਅਗੰਜਲ ਗਨੀ ਮੈਂ ਰਜਾਇ ਕਰ ਹੀ ਮੈਂ ਸਮਸਤਲ ਜਵਾਹੇ ਕੇ ਸਾਹਿਬ ਕਰਾ ਹੈ ਕਿ ਨਰਕ ਪ੍ਰਣਾਸੈ ਬਹਿਸਤਲ ਨਿਵਾਸ ਹੈ ਕਿ ਸਰਬਲ ਗਵਨ ਹੈ ਮੇਸਰ ਬਨ ਹੈ ਤਮਾ ਮੁਲ ਤਜੀ ਮਹਿ ਸਮਸਤਲ ਅਜੀਜ ਹੈ ਪਰੰਗ ਪਰਮੀ ਸਹਿ ਸਮਸਤਲ ਅਦੀਸੈ ਅਦੇਸਲ ਲੇਖ ਹੈ ਮੇਸਲ ਭੇਖ ਹੈ ਜਿਮਿਨ ਜਮਾ ਹੈ ਅਮਿਕੁਲ ਮਾ ਹੈ ਕਰੀ ਮੁਲਕ ਮਾਲੇ ਕੇ ਜੋਰਤ ਜਮਾਲੇ ਕੇ ਅਚਲੰਗ ਪ੍ਰਕਾਸ਼ੇ ਕਿ ਮਿੱਤੋ ਸੁਭਾਸੇ ਕਿ ਅਜਬ ਸਰੂਪ ਹੈ ਕਿ ਮਿੱਤੋ ਵਿਭੂਤ ਹੈ ਕਿ ਮਿੱਤੋ ਪਸਾਹ ਕਿ ਆਤਮ ਪ੍ਰਭ ਹੈ ਕਿ ਅਚਲੰਗ ਅਨੰਗ ਹੈ ਕਿ ਮਿੱਤੋ ਭੰਗ ਹੈ ਮਾਦ ਭਾਰ ਛੰਦ ਤਾ ਪ੍ਰਸਾਦ ਮੋਨ ਮਨ ਪ੍ਰਣਾਮ ਗੁਣ ਗਨ ਮਦਾਮ ਅਰਮਰ ਅਗੰਜ ਹਰਨਰ ਪ੍ਰਭਾਂਜ ਅਨਗਨ ਪ੍ਰਣਾਮ ਮਨ ਮਨ ਸਲਾਮ।

Anthony, madame. ਅਣਚਿਦਿਆਂਗਾਸਨ ਭੰਗ ਉਪਮਾ ਪਾਰ ਗਾਤਮਿਤ ਉਦਾਰੂ ਜਲ ਥਲ ਅਮੰਡ ਦਿਸ ਵਿਸ ਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨੁਭਵਨਾਸ ਧਰਿਤ ਧਰਤ ਰਸ ਆਦਿਨ ਬਾਹੁ ਏਕੈ ਸਦਾ ਹੋ ਓਅੰਕਾਰ ਆਦਿ ਕਥਨੀ ਅਨਾਦ ਖਲ ਖੰਡ ਖਿਆਲ ਗੁਰ ਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨਾਮ ਅਨਛਿਜ ਗਾਤ ਅਜਿਜ ਨ ਬਾਤ ਅਨਝੰਜ ਗਾਤ ਅਨਰੰਜ ਬਾਤ ਅਨ ਟੁੱਟ ਭੰਡਾਰ ਠਟ ਪਾਰ ਆਡੀਠ ਧਰਮ ਅਤ ਢੀਠ ਕਰਮ ਅਣਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤੈ ਪ੍ਰਸਾਦ ਕਰਨਾਲਹ ਹੈ ਅਰਕਾਲਹ ਹੈ ਖਲਖੰਡਨ ਹੈ ਮਹਿਮੰਡਨ ਹੈ ਜਗਤੀਸੁਰ ਹੈ ਪਰਮੇਸੁਰ ਹੈ ਕਲ ਕਾਰਨ ਹੈ ਸਰਬ ਅਬਾਰਨ ਹੈ ਧ੍ਰਿਤ ਕੇ ਧਰਨ ਹੈ ਜਾਕੇ ਕਰਨ ਹੈ ਮਨ ਮਾਨੇ ਹੈ ਜਗ ਜਨ ਹੈ ਸਰਬੰ ਭਰ ਹੈ ਸਰਬੰਕਾਰ ਹੈ ਸਰਪਾਸ ਹੈ ਸਰਵਨਾਸ ਹੈ ਕਰਣਾ ਕਰ ਹੈ ਬੇਸਵੰਬਰ ਹੈ ਸਰਬੇਸੁਰ ਹੈ ਜਗਤੀਸੁਰ ਹੈ ਬ੍ਰਹਿਮੰਡਸ ਹੈ ਖਲਖੰਡਸ ਹੈ ਪਰ ਤੇ ਪਰ ਹੈ ਕਰਣਾ ਕਰ ਹੈ ਅਜਪ ਅਜਪ ਹੈ ਥਪਾ ਥਪ ਹੈ ਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤਾ ਅੰਮ੍ਰਿਤਾ ਮ੍ਰਿਤ ਹੈ ਕਰਣਾ ਕ੍ਰਿਤ ਹੈ ਕ੍ਰਿਤਾ ਕ੍ਰਿਤ ਹੈ ਧਰਣੀ ਧ੍ਰਿਤ ਹੈ ਅਮਤੀਸੁਰ ਹੈ ਪਰਮੇਸੁਰ ਹੈ ਅਕ੍ਰਿਤਾ ਕ੍ਰਿਤ ਅੰਮ੍ਰਿਤਾ ਮ੍ਰਿਤਾ ਅਜਬ ਕ੍ਰਿਤਾ ਅੰਮ੍ਰਿਤਾ ਮ੍ਰਿਤਾ ਨਰ ਨਾਇਕ ਹੈ ਖਲਕਾਇਕ ਹੈ ਬੇਸਵੰਬਰ ਹੈ ਕਰੁਣਾਲਹ ਹੈ ਨਿਰਪਨਾਇਕ ਹੈ ਸਰਪਾਇਕ ਹੈ ਸਰਪਾਇਕ ਹੈ ਭਵਪੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾ ਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬ ਆਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਤ ਛੰਦੇ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਤਾਮ ਸਿੰਘ ਸੰਤ ਰੂਪੇ ਨਮੋ ਪਰਮ ਤਤੰਗ ਅਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੀ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਤ ਜੁਦੇ ਨਮੋ ਗਿਆਨ ਗਿਆਨੀ ਨਮੋ ਭੋਜ ਭੋਜੇ ਨਮੋ ਪਾਨ ਪਾਨੀ ਨਮੋ ਕਲਾਹ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰ ਨਾਦੰਗ ਬਿਭੂਤੇ ਕਲੰਕਰ ਰੂਪੇ ਅਲੰਕਾਰ ਅਲੰਕੇ ਨਮੋ ਆਸਾ ਸਿਨੋ ਬਾਂਕ ਮੰਕੇ ਅਭੰਗੀ ਸਰੂਪੇ ਅਨੰਗੀ ਨਾਮੇ ਤ੍ਰਿਕਮ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਕਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਕਾਮੇ ਏਕ ਅਛਰੀ ਛੰਦ ਅਜੈ ਅਲੈ ਅਪੈ ਅਭੈ ਅਭੂ ਅਜੂ ਅਨਾਸ ਅਕਸ ਗੰਜ ਪੰਜ ਲੱਖ ਭਖ ਕਾਲ ਦਿਆਲ ਅਲੇਖ ਭੇਖ ਅਨਾਮ ਕਾਮ ਅਗਾਹ ਟਹ ਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗ ਪਰਮੰਗ ਗੰਜੇ ਅਲੇਖੇ ਭੁਜੰਗ ਪ੍ਰਿਆਤ ਛੰਦ ਨਮਸਤਲ ਪ੍ਰਣਾਮੇ ਸਮਸਤ ਪ੍ਰਣਾਸੇ ਅਗੰਜਲ ਨਾਮੇ ਸਮਸਤਲ ਨਿਵਾਸੇ ਨਿਰਕਾਮੰਗ ਬਿਭੂਤੇ ਸਮਸਤਲ ਸਰੂਪੇ ਕੋ ਕਰਮੰਗ ਪ੍ਰਣਾਸੀ ਸੋ ਧਰਮੰਗ ਬਿਭੂਤੇ ਸਦਾ ਸਚਦਾਨੰਦ ਸੰਗ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤ ਨਿਵਾਸੀ ਅਜਾਇਬ ਭੂਤੇ ਗਜਾਇਬ ਗਨੀਮੇ ਹਰਿਅੰ ਕਰਿਅੰ ਕਰੀ ਮੁਲ ਰਹੀਮੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸਵਯੰ ਭਮੂ ਸੁਭੰ ਸਰਬਦਾ ਸਰਬਜੁਗਤੇ

ਕਰੁਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗ ਅੰਗ ਬਿਭੂਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੈ ਪ੍ਰਸਾਦ ਸਵਈਏ ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਕਰਿਉ ਘਰ ਜੋਗ ਜਤੀ ਕੇ ਸੂਰ ਸਰਾਰਦਨ ਸੁਧ ਸਿਧਾਨਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨ ਦੇਖੇ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਮਨੇਕ ਰਤੀ ਕੇ ਮਾਤੇ ਮਤੰਗ ਜਰਿੰਦਰ ਸੰਗ ਅਨੁਪਾ ਤੰਗ ਸੁਰੰਗ ਸਵਾਰੀ ਕੋਟ ਤਰੰਗ ਕੁਰੰਗ ਸਿੱਖ ਕੁਦਤ ਪਾਉਣ ਕੇ ਗੁਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂ ਭਲੀ ਬਿਦ ਨਿਆਵਤ ਸੀਸ ਨ ਜਾਤ ਬਚਾਰੇ ਇੱਥੇ ਭਏ ਤੋ ਕਾਹ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪੰਧਾਰੇ ਜੀਤ ਫਿਰਾਏ ਸਭ ਦੇ ਸਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਗਵਾਨ ਕੇ ਭੂਪਤ ਕੌਣ ਗਣਨ ਨਹੀਂ ਜਾਤ ਬਚਾਰੇ ਸ੍ਰੀ ਪਾਤਸ਼ਾਹ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਬਸੇਖਾਈ ਵੇਦ ਪੁਰਾਣ ਕਤੇ ਪੁਰਾਣ ਜਮੀਨ ਜਬਾਨ ਸਬਾਨ ਕੇ ਪੇਖਾਈ ਪਵਨ ਆਹਾਰ ਜਤੀ ਜਤਾਰ ਸਭੈ ਸੁਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖਾਇ ਸੁਧ ਸਪਾਹਾ ਦੁਰੰਤ ਬਾਹਾ ਸੁਸ਼ਾਸਨਾ ਦੁਰਜਾਨ ਦਲਾਂਗੇ ਭਾਰੀ ਗਵਾਨ ਭਰਿ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲਾਂਗੇ ਤੋਰ ਅਲੀਨ ਮਰੋਰ ਮਵਾਸਨ ਮਾਤੇ ਮਤੰਗਣ ਮਾਨ ਮਲਾਂਗੇ ਸ੍ਰੀ ਪਾਤਸ਼ਾਹ ਭਗਵਾਨ ਕਿਰਪਾ ਬੇਨੁ ਤਿਆਗ ਜਹਾਨ ਦਾ ਚੱਲਾਂਗੇ ਵੀਰ ਪਾਰ ਵੱਡੇ ਬਰਿਆਰ ਵਿਚਾਰ ਹੈ ਸਾਰ ਕੀ ਧਾਰ ਪਛਈਆ ਤੋਰ ਦੇ ਸਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਣ ਕੇ ਤੋੜਨ ਹਾਰ ਸੋ ਬਤਨ ਹੀ ਚਕਚਾਰ ਡਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਇੱਕ ਦਵਈਆ ਦਾਨਵ ਦੇ ਫਨਿੰਦਰ ਸਾਤਰ ਭੂਤ ਭਗਵਾਨ ਜਪਾਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪਾਂਗੇ ਪੁੰਨ ਪ੍ਰਤਾਪਨ ਬਾੜ ਜਾ ਧੁਨੋ ਪਾਪਨ ਕੇ ਬਹੁ ਪੁੰਜ ਖਪਾਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਅਵਲੋਕ ਚਪਾਂਗੇ ਮਾਨਵ ਇੰਦਰ ਗਜਿੰਦਰ ਨਰਾਦ ਪਉ ਜਾਉਣ ਤਰਲੋਕੋ ਰਾਜ ਕਰਾਂਗੇ ਕੋਟਿ ਸ਼ਨਾਨਕ ਜਾਤ ਗਦਾਨ ਅਨੇਕ ਸਵੰਬਰ ਸਾਧ ਬਰਾਂਗੇ ਬ੍ਰਹਮ ਮਹੇਸ਼ਰ ਬਿਸ਼ਨ ਸਚੀ ਪਤ ਅੰਤ ਪਸੇ ਜਮ ਫਾਸ ਪਰਾਂਗੇ।

ਲੋਚਨ ਮੂਲ ਕਾਇ ਬੈਠ ਰਹੋ ਭਗਤ ਅੰਨ ਗਾਇਓ ਨਾਥ ਪ੍ਰਿਓ ਲੀ ਸਾ ਸਮੁੰਦਰ ਲੋਕ ਗਏ ਪਰਲੋਕ ਗਵਾਇਓ ਬਸ ਕੀਓ ਬਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਤ ਕਹੂ ਸੁਣ ਲਿਓ ਸਬੈ ਜਿਨ ਪ੍ਰੇਮ ਕੀ ਉਤਨੀ ਹੀ ਪ੍ਰਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰੂ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਉ ਹਰ ਅਵਾਚੀ ਦਿਸਾ ਮਹ ਕਾਹੂ ਪੱਛਾ ਹਕੋ ਸੀਸ ਨਵਾਇਓ ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਥਾਇਓ ਉਰ ਕਿਰਿਆ ਉਰ ਜਿਉ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਥਾਇਓ ਉਰ ਕਿਰਿਆ ਉਰ ਜਿਉ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਅਦ ਚ ਬੇਨਤੀ ਚਾਉ ਪਈ ਅਮਰੀ ਕਰੋ ਹਾ ਦਰ ਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਕਮਰੇ ਦੁਸ਼ਟ ਸਭੈ ਤੁਮ ਕਾਵੋ ਆਪ ਹਾਦੈ ਮੋਹ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰ ਦੈ ਕਰੀ ਆਇ ਸਭੈ ਰਣ ਕਉ ਆਸ ਘਰਿਆਇ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਾਹ ਪਿਆਸਾ ਤੁਮਹਿ ਛਾੜ ਕੋਈ ਅਵਰਨ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੀ ਤਾਰੀਆ ਹੈ ਚੁਣ ਚੁਣ ਸਤਰ ਹਮਾਰੇ ਮਾਰੀਆ ਹੈ ਆਪ ਹਾਦੈ ਮੁਝੈ ਅਬਰੀਐ ਮਰਨ ਕਾਲ ਕਾ ਤ੍ਰਾਸਨ ਬਰੀਐ ਓ ਜੋ ਸਦਾ ਹਮਾਰੀ ਪੱਛਾ ਸ੍ਰੀ ਅਸ ਧੋਜਿਓ ਕਰਿਓ ਰੱਛਾ ਰਾਖ ਲੇ ਹੋ ਮੋਹ ਰਾਖਣ ਹਾਰੀ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤਮਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾਂ ਕਾਲ ਪਾਏ ਸਿਵਜੂ ਅਵਤਰਾਂ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਂ ਹਮਾਰਾ ਜਵਨ ਕਾਲ ਸਭ ਜਗ ਬਨਾਇਓ ਦੇਵ ਦੈਤੋ ਜਛਨ ਉਪਜਾਇਓ ਆਦਿ ਅੰਤ ਏਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਾਲ ਮੋਬਤ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸੂਲਾ ਸਾਪਰ ਕਿਰਪਾ ਦ੍ਰਿੜ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਣੈ ਘੜ ਘੜ ਕੀ ਪੜ ਪੜ ਕੀ ਜਾਣੈ ਜਬਤ ਕਰ ਕਰਾ ਕਰਤਾਰਾ ਪ੍ਰਜਾ ਧਰ ਤਬ ਦੇਹ ਪਾਰਾ ਜਬਿਆ ਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਰਤ ਦੇਹ ਧਰ ਸਭ ਹੂੰ

ભેદ ભેદ અરાલમ નિરંકાર નિર્વકાર નિર્લંબ આદ અનિલા નાદ સંભવ તા કા મૂળ ચારદ ભેદા જાકુ ભેમ ન પાવન બિંદા તાકૂ કર પાહન અનમાનત મહામૂળ કચ્છ ભેદ ન જાનત મહાદેવ કૌ કહત સદા સેવ નિરંકાર કા ચિનત નહ ભેવ ਆਪ ਆਪਣੀ ਬੋਧ ਜੀਤੀ ਬਰਨਤ ਭਿੰਨ ਭਿੰਨ ਤੋਹ ਤੇਤੀ ਤੁਮਰਾ ਲਖਾ ਨਾ ਜਾਇ ਪਸਾਰਾਂ ਕਿਹ ਬਿਦ ਸਜਾਂ ਪ੍ਰਥਮ ਸੰਸਾਰਾਂ ਏਕ ਰੂਪਾ ਨੂੰ ਬਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇ ਤਜ ਕਿਨੀ ਉਤ ਭੁਜ ਖਾਨ ਬਾਹਰ ਰਚ ਦੀਨੀ ਕਹੁ ਪੋਲ ਰਾਜਾ ਹਵ ਬੈਠਾ ਕਹੁ ਸਿਮਟ ਭਇਓ ਸੰਕਰ ਇਕੱਠਾ

ਸਿੱਖ ਅਬਾਦ ਅਸਿੱਖ ਸੰਘ ਰੋ ਦੁਠ ਜਿੱਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਧੁਜ ਤਬ ਸਰਣੀ ਪਰੇ ਤਿਨਕੇ ਦੁਠ ਦੁਖ ਤੁਹ ਮਰੇ ਪੁਰਖ ਜਾਉਣ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਪਟਾਰੇ ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾਂ ਕਿ ਕਾਲ ਨਿਕਲ ਹੈ ਹੈ ਰਿਛਾ ਹੋਏ ਤਾਹੀ ਸਭ ਕਾਲਾ ਦੁਸ਼ਟ ਅਰਿਸ਼ਟ ਰਹਿ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰਿ ਹੋ ਤਾਂ ਕਿ ਤਾਪ ਤਨਕ ਮਹਿ ਹਰਿ ਹੋ ਰਿਧ ਸਿਧ ਕਰਮ ਸਭ ਹੋਈ ਦੁਠ ਛਾ ਛੁਪ ਸਕੈ ਨਾ ਕੋਈ ਏਕ ਵਾਰ ਜਿਨਤ ਮਹਿ ਸੰਭਾਰਾ ਕਾਲ ਫਾਸ ਤੇ ਤਾਹਿ ਬਾਰਾ ਜਿਰਨਾ ਨਾਮ ਤਿਹਾਰੋ ਕਹਾ ਦਰਦ ਦੁਰ ਦੁਖ ਤੇ ਰਹਾ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਥ ਦੇ ਲਿਹੋ ਬਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੁੱਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਰਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੁੱਖ ਇਨਕੋ ਛੈ ਕਰਤਾ ਸ੍ਰੀ ਅਸ ਧੁਜ ਜਾ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਪੜ ਪਾਵੈ ਸੋਈ ਦੁਖ ਨਤ ਸਹਿਬੇ ਆਪਤ ਕੋਈ ਅੜਿਲ ਸੁਨੈ ਗੁੰਗ ਜੋ ਜਾਹਿ ਸੁਰਸ ਨਾ ਪਾਵਈ ਸੁਨੈ ਮੂੜ ਚਿਤ ਲਾਇ ਚਤੁਰ ਤਾਇਆ ਬਈ ਦੁਖ ਦਰਦ ਭਾਉ ਨਿਕਟ ਨੰਗ ਤਿਨ ਨਰ ਕੇ ਰਹਿ ਹੋ ਜੋ ਜਾ ਕੀ ਏਕ ਵਾਰ ਚਾਉ ਪਈ ਕੋ ਕਹਿ ਚਾਉ ਪਈ ਸੰਬਤ ਸਤਰਾ ਸਹਿਸ ਪੁਣ ਜੈ ਅਰਧ ਸਹਿਸ ਪੁਣ ਤੀਨ ਕਹਿ ਜੈ ਭਾਦਰ ਸੁਧੀ ਅਸ਼ਟਮੀ ਰਵਾਰਾ ਤੀਰਸ ਤਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੋ ਆਖਤਰੇ ਨਹੀਂ ਆਨੇ ਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨ ਮਾਨੇ ਓ ਸਿਮਰ ਸਾਸਤ੍ਰ ਬੇਦ ਸਭੈ ਬਹੁ ਭੇਦ ਕਹਿ ਹਮ ਏਕ ਨ ਜਾਣੇ ਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਂ ਹੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵਧੀਆ ਵਧਾਈਆਂ। ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਂ ਬੜੇ ਆਈਆਂ।

ਮੇਰੇ ਦੁੱਖ ਸਭ ਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉ ਮਨਹੁ ਬਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਏ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਮਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਏ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿੱਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆਂ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟ ਕੁਮਾਰਿਆ ਧੁਰ ਕਰਮ ਪਾਇਆ ਤੁਰ ਜਿਨ ਕਹੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਕਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹਨ ਮਾਣੀ ਲਿਵੈ ਬਾਜ ਹੋ ਕਿਆ ਕਰੇ ਬੇਚਾਰੀਆ ਤੁਦ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੂੰ ਹੁਰਥਾਓ ਨਾਹੀ ਸ਼ਬਦ ਲਾਗ ਸਵਾਰੀਆ

ਪਾਵੇ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਪ੍ਰਹਿਦ ਹੈ ਦਿਸਿਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਉਜਨਾ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋ ਹੀ ਜਨ ਪਾਵੇ ਆਵੋ ਸੰਤ ਪਿਆਰੇ ਹੋ ਅਕਥ ਕੀ ਕਰਾ ਕਹਾਣੀ ਕਰਾ ਕਹਾਣੀ ਅਕਥ ਕੇਰੀ ਕਿਤ ਦੁਬਾਰੇ ਪਾਈਐ ਤਨੁ ਮਨੁ ਧਨੁ ਸਭ ਸਭ ਗੁਰ ਕੋ ਹੁਕਮ ਮੰਨਿਆ ਪਾਈਐ।

ਕਹਾਣੀ ਏ ਮਨ ਚੰਚਲਾ ਚਤੁਰਾਈ ਕਰਨ ਨ ਪਾਇਆ ਚਤੁਰਾਈ ਨ ਪਾਇਆ ਕਿਨਾਈ ਤੂੰ ਸੁਣ ਮਨ ਮੇਰੇ ਆ ਇਹ ਮਾਇਆ ਮੋਹਣੀ ਜਿਨੇ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨਾ ਕੀਤੀ ਜਿਨ ਟਗਾਉਣੀ ਪਾਈਆ ਕੁਰਬਾਨ ਕੀਤਾ ਤ ਸਭ ਟਹੋਂ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨ ਨ ਪਾਇਆ ਏ ਮਨ ਪਿਆਰੇ ਆ ਤੂੰ ਸਦਾ ਸਾ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤੇ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ

ਕਿ ਆਕੋ ਅੱਕ ਵਖਾਣੇ ਆਖਿਆ ਤਾਂ ਵੇਖਿਆ ਸਭ ਤੂੰ ਹੈ ਇੰਜਨ ਜਗਤੂ ਪਾਇਆ ਕਹਿ ਨਾਨਕ ਤੁਸ ਦਾ ਅਗਮ ਹੈ ਤੇਰਾ ਅੰਤ ਨ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਅਜੰਤ ਸਭ ਤੁਦ ਉਪਾਏ ਇੱਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਤੁੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਾਲੀ ਚਾਲਨ ਨਾਲੀ ਭਗਤਾਂ ਹਾਂ ਕੇਰੀ ਬਿਖ ਮਾਰ ਚਰਣਾ

ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਾਉ ਤੂੰ ਚਲਾਹੇ ਤਿਵ ਚਲਾ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੇ ਤਿਵੈ ਚਲ ਹੈ ਜਿਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਹਿਤ ਕਹਿ ਮਨ ਵਸਿਆ ਜੁਣ ਧਰੋ ਲਿਖਿਆ ਆਇਆ ਇੱਕ ਫਿਰੈ ਕਨੇਰੇ ਪ੍ਰਹ ਗੱਲਾਂ ਗੱਲੀ ਕਰਨ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾਂ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕਟੰਬ ਸਹਿਤ ਸਿਉਂ ਪਵੇ ਸੰਗਤ ਸਬਾਈਆ ਕਹਿੰਦੇ ਪੁਤ ਸੁਣਦੇ ਪੁਤ ਸੇ ਪੁਤ ਜਿਨੀ ਮਨ ਮਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨ ਉਪਜਾਏ ਵਣ ਸਾਜਾ ਸਹਿਸਾ ਨਾ ਜਾਏ ਨਹ ਜਾਏ ਸਹਸਾ ਕਿਤ ਸੰਜਮ ਰਹਿ ਕਰਮ ਕਮਾਏ ਸਹਸਾ ਜੀ ਉਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵੋ ਹੋ ਸ਼ਬਦ ਲਾਗੋ ਹਰ ਸਉ ਰਹਾ ਹੋ ਚਿਤਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਸਾ ਇਵ ਜਾਏ ਜੀ ਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀ ਹੋ ਤਾਂ ਮੈਲੇ ਤਿੰਨ ਜਨਮ ਜੂ ਹੈ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨ ਹੋਵੇ ਸਾਰਿਆ ਵੇਦਾ ਮੈਂ ਹੈ ਨਾਮ ਉੱਤਮ ਸੋ ਸੁਣ ਹੈ ਨਾਹੀ ਫਿਰਾਂ ਜੋ ਬੇਤਾ ਲਿਆ

ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਇ ਅੰਤਰ ਆਤਮਾ ਸੰਭਾਲੇ ਆਪ ਛੱਡ ਸਦਾ ਰਹਿ ਪਰਣੈ ਗੁਰਬਿਨੇ ਅਵਰ ਨ ਜਾਣੈ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ।

ਨੀ ਭਰਮਾ ਬਹਿ ਬਿਨ ਸਤਿਗੁਰ ਮੁਕਤ ਨ ਪਾਏ। ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸਭ ਸੁਣਾਏ, ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ। ਆਵਹੋ ਸਿੱਖ ਸਤ

ਸਾਦਰ ਕਰਮ ਹੋਵੈ ਹਿਰਦੈ ਤਨ ਸਮਾਣੀ ਪੀ ਬਹੁ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ

ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ, ਸੱਚਾ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਸਿਵ ਸਖਤ ਆਪ ਉਪਾਇ ਕਹਿ ਕਰਤਾ, ਆਪੇ ਹੁਕਮ ਰਤਾਇਆ, ਵੇਖੈ ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਰ ਲਿਵਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸਾਸਰ ਪੁੰਨ ਪਾਪ ਵਿਚਾਰ ਦੇ, ਤਤੈ ਸਾਰਣ ਜਾਣੀ, ਤਤੈ ਸਾਰਣ ਜਾਣੀ, ਗੁਰੂ ਬਾਜ ਹੋ ਤਤੈ ਸਾਰਣ ਜਾਣੀ।

ਜਿਹੜਾ ਹਰ ਮਨਮੱਸਿਆ ਬੋਲੇ ਹੈ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਇ ਜਿਸਨੂੰ ਅਨ ਦਿਨ ਹਰਲ ਵਿਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਧਰ ਮਹਿ ਪ੍ਰਪਾਲ ਕਰੇ ਸੋ ਕਿਉਂ ਮਨਹੁ ਵਸਾਰੀਐ ਮਨਹੁ ਕਿਉਂ ਵਸਾਰੀਐ ਇਹ ਬੜੇ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਉਂ ਪੁੱਜ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵੇ ਆਪੇ ਲਾਏ ਗੁਰਮੁਖ ਦਾ ਸੰਭਾਲੀਐ ਕਹਿ ਨਾਨਕੇ ਵਡਦਾਤਾ ਸੋ ਕਿਉਂ ਮਨਹੁ ਵਸਾਰੀਐ ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭੇ ਕੋ ਜੇਹੀ ਕਰਤਾ ਖੇਲ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰਾਏ ਮਾਹੋ

ਮੁਖ ਵਿਲ ਲਾਏ, ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ, ਜਿਸ ਦਾ ਜੀਓ ਤਿਸ ਮਿਲ ਰਹਾ।

ਮਨ ਮਨਜਾਰਾ ਸਤਿਗੁਰ ਤੇ ਰਸ ਜਾਣੀ ਹਰ ਹਰ ਨਿਤ ਜਪਿਓ ਜੀਹੋ ਲਾਹਾ ਖੱਟੇ ਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰੇ ਆਪੇ ਪੜਨਾ ਕਹਿ ਨਾਨਕ ਹਰ ਰਸ ਮੇਰੀ ਮਨ ਹੋਵਾ ਬਣਜਾਰਾ ਇਹ ਰਸਨਾ ਤੂੰ ਅਨਰਸ ਰਾਤ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤਾ ਜਿੱਤਰ ਹਰ ਰਸ ਪੱਲਾ ਨਾ ਪਾਏ ਹਰ ਰਸ ਪਾਏ ਪੱਲਾ ਪੀਆ ਹਰ ਰਸ ਬਹੁ ਨਤ ਰਸਨਾ ਨਾ ਗਏ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲਾ ਜਿਸ ਆਏ ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ ਜਾਂ ਹਰ ਵਸੈ ਮਨ ਆਏ ਇਹ ਸਰੀਰਾ ਮੇਰੇ ਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋ

ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗਮ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਿਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਰਹਤ।

ਜਾ ਵੇਖਾ ਹਰ ਇੱਕ ਹੈ ਹਰ ਬਨ ਅਵਰਨ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਇਹਦੇ ਬੁਦ੍ਰਿਸ਼ਟ ਹੋਈ ਇਹ ਸ਼ਰਮਣ ਹੋ ਮੇਰੇ ਹੋ ਸਾਚਾ ਏ ਸੁਣ ਨੈਣ ਨੂੰ ਪਠਾਏ ਸਾਚਾ ਸੁਣਨਾ ਨੂੰ ਪਠਾਏ ਸਰੀਰ ਲਾਏ ਸੁਣੋ ਸਤਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਵਾ ਰਸ ਨਾ ਰਸ ਸਮਾਣੀ ਸੱਚ ਅਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਬਹੋ।

ਨਾ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੇ ਲਾਇ ਭਾਵਨੀ ਇੱਕ ਨਾ ਦਸਵਾ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਓ ਨਵ ਨਿਦੋ ਤਿਸਦਾ ਅੰਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਾਵਣ ਵਜਾਇਆ ਇਹੋ ਸਾਚਾ ਸੋਹੇਲਾ ਸਾਚਾ ਘਰ ਗਾਵੋ ਗਾਵੋ ਤਾਂ ਸੋਹੇਲਾ ਘਰ ਸਾਚਾ ਜਿੱਥਾ ਸਦਾ ਸਤਿਆਵੇ ਸੱਚੋ ਧਿਆਵੈ ਜਾਂ ਤਿਸ ਭਾਵੈ ਗੁਰਮੁਖ ਜਿਨਾ ਬੁਝਾਵੇ ਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਹੇ ਕਹਿ ਨਾਨਕ ਸੱਚ ਸੋਹੇਲਾ ਸੱਚਾ ਘਰ ਗਾਵੇ ਹੇ ਅੰਨ ਸੁਨੋ ਵਡ ਪਾਗੀਓ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ

ਵਿਸਮਾਦ ਰੂਪ ਵਿਸਮਾ ਰੰਗ ਵਿਸਮਾ ਨਾਗੇ ਫਿਰ ਜੰਤ ਵਿਸਮਾਦ ਪਾਣੂ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡਾ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ

ਪਹਿ ਵਿੱਚ ਪਵਣ ਵੈਸਦਵਾ ਪਹਿ ਵਿੱਚ ਲੈ ਲਖ ਦਰੀਆਓ ਪਹਿ ਵਿੱਚ ਅਗਨ ਕਟੈ ਬੇਗਾਰ ਪਹਿ ਵਿੱਚ ਧਰਤੀ ਦੱਬੀ ਭਾਰ ਪਹਿ ਵਿੱਚ ਇੰਦ ਫਿਰੈ ਸਿਰ ਪਹਾੜ ਪਹਿ ਵਿੱਚ ਰਾਜਾ ਧਰਮ ਦੁਆਰ ਪਹਿ ਵਿੱਚ ਸੂਰਜ ਪਹਿ ਵਿੱਚ ਚੰਦ ਕੋਹ ਕਰੋੜੀ ਚਲਤਨਾਂਤ ਪਹਿ ਵਿੱਚ ਸਿਧ ਬੋ ਸੁਰਨਾਥ ਪਹਿ ਵਿੱਚ ਆਡਾ ਨੇ ਆਕਾਸ਼ ਪਹਿ ਵਿੱਚ ਜੋਤ ਮਹਾਬਲ

ਮੁਸਲਮਾਨਾਂ ਸਿਫਤ ਸਰੀਤ ਪੜ ਪੜ ਕਰੇ ਵਿਚਾਰ ਬੰਦੇ ਸਹਿਜੇ ਪਹੁੰਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਹੀ ਸਲਾਹਣ ਦਰਸ਼ਨ ਰੂਪ ਅਪਾਰ ਤੀਰਥ ਨਾ ਵੈਰ ਚਾ ਪੂਜਾ ਕਰਵਾਸ ਬਹਿਕਾਰ

ਕਿ ਅੱਕ ਮਾਣਾ ਅਲ ਮਲਕਾਈ ਸਿਰ ਚਾਈ ਪਾਏ ਮੁਰਖ ਕਹਿੰਦਾ ਭਗਤ ਗਵਾਈ ਬਿਰਨਾਵੈ ਕਿਛ ਥਾਏ ਨਾ ਪਾਈ ਰਹੇ ਬਵਾਣੀ ਮੜੀ ਮਸਾਣੀ ਅੰਦ ਨਾ ਜਾਣਾ ਪਰ ਪਛਾਣੀ ਸਤਿਗੁਰ ਭੇਟੇ ਸੋ ਸੁਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ

0: ਜਰ ਦੇਖ ਸੁਤੇ ਜਾਏ ਮਹਲਾ ਪਹਿਲਾ
1: ਪਾਠ ਪੁਸਤਕ ਸੰਧਿਆਵਾਦਮ ਸਲ ਪੂਜ ਸਬਗਲ ਸਮਾਦਮ ਮੁੱਖ ਝੂਟ ਪ੍ਰਭੂ ਸਾਰੰਗ ਤ੍ਰਿਪਾਲ ਤਿਹਾਰ ਵਿਚਾਰੰ ਗਾਲ ਮਾਲਾ ਤਿਲਕ ਲੈਲਾ ਟਿੰਗ ਦੇ ਧੋਤੀ ਵਸਤਰ ਕਪਾਟ ਜੇ ਜਾਨਸ ਬ੍ਰਹਮ ਕਰਮੰ ਸਭ ਪੋਕੜਨੀ ਚੋ ਕਰ

कहो नानक सच तिहाइए। सच होवे ता सच पाइए पौड़ी चित्ते अंदर सब।

ਜੇਕਰ ਸੂਤਕ ਮੰਨੀਐ ਸਭ ਤੇ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਈ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ ਸੂਤਕ ਕਿਉਂ ਕਰਖੀਐ ਸੂਤਕ ਪਵਰ ਸੋਏ ਨਾਨਕ ਸੂਤ।

ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ ਪਾਪੀ ਸਿਉਂਤਨ ਕੱਢਿਆ ਥੁੱਕਾਂ ਪਈਆਂ ਤਿੱਤ।

ਸਲੋਕ ਮਹਲਾ ਦੂਜਾ ਚਾਕਰ ਲੱਗੇ ਚਾਕਰੀ ਨਾਲੇ ਗਰਭਵਾਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ ਆਪ ਗਵਾਏ ਸੇਵਾ ਕਰੇ ਤਾਂ ਪਾਏ ਮਾਨ ਨਾਨਕ ਜਿਸ ਨੂੰ

ਪੌੜੀ ਵੱਡੇ ਕਿਉਂ ਵਡਿਆਈਆਂ, ਕਿਸ ਕਹਿਣਾ ਕਹਿਣਾ ਜਾਏ। ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਹੇ, ਸਾਈ ਕਾਰ ਕਮਾਵਨੀ ਤੁਰ ਛੋਡੀ ਤਿੰਨੇ ਪਾਏ, ਨਾਨਕੇ ਕੀ ਬਾਹਰੀ ਹੋ।

0: ਗੁਰੂ ਪਰਿਸ ਸਿੰਘ ਜੀ ਉਸ ਸਮੇਂ ਦੇ ਲਿਹਾਜ਼ ਨਾਲ ਕੀਰਤਨ ਦੀ ਸਮਾਪਤੀ ਹੋਈ ਜੀ। ਚੱਲ ਰਹੇ ਗੁਰਬਾਣੀ ਦੀ ਲੜੀਵਾਰ ਵਿਚਾਰ ਲੜੀਵਾਰ ਕਥਾ ਸਤਿਕਾਰ ਯੋਗ ਗਿਆਨੀ ਜੋਰਾ ਪਾ ਸਾਹਿਬ ਜੀ ਸਰਵਣ ਕਰੋ। ਜਿੰਨੇ ਵੀ ਸਤਸੰਗੀ ਗੁਰਬਾਣੀ ਗੁਰਸ਼ਬਦ ਨਾਲ ਜੁੜੇ ਹੋ ਪਿਆਰ ਸਾਹਿਬ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਉਂ ਪਾਵੈ ਤਿਉਂ ਰਾਖ ਲੈ ਹਮ ਤਰਨ ਪ੍ਰਭਾ ਏ ਰਾਮ ਰਾਜੇ ਹਮ ਭੂਲ

ਹਰ ਇੱਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਜਨ ਨਾਨਕ ਦਾਸ ਹਰ ਕਾਂਡਿਆ ਹਰ ਪੈਜ ਰਥਾਏ ਮਤ ਸੁਮਤ ਤੇਰਾ ਵਸ ਸੁਆਮੀ ਹਮ ਜੰਤ ਤੂੰ ਪੁਰਖ ਜੰਤੈਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ

ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ।

ਜਾਨਣ ਹਾਰ ਰਹਿਆ ਪ੍ਰਭ ਜਾਨ ਪੋਤ ਪੋਤ ਭਗਤਨ ਸੰਗਾਨਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਪਾਵਨ ਭਗਤ ਵਛਲ ਕਰੁਣਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੋਸ਼ ਵਿੱਚ ਸਬਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਲੜੀਵਾਰ ਅੰਮ੍ਰਿਤਮਈ ਬਾਣੀ ਰਾਹ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਆਪਣੇ ਮੂਲ ਨਾਲ ਜੁੜਨ ਦਾ, ਮੂਲ ਨਾਲੋਂ ਟੁੱਟਿਆ ਹੋਇਆ ਮਨੁੱਖ ਆਪਣੇ ਮੂਲ ਨੂੰ ਪਛਾਣ ਲਵੇ, ਮੁੱਢ ਨੂੰ ਪਰਮਾਨੰਦ ਹੈ, ਜਿੱਥੇ ਆਨੰਦ ਹੀ ਆਨੰਦ ਹੈ, ਕੋਈ ਚਿੰਤਾ ਕੋਈ ਝੋਰਾ ਕੋਈ ਦੁੱਖ ਸੁੱਖ ਦਾ ਅਸਰ ਨਹੀਂ, ਇੱਕ ਰਸ ਆਨੰਦ ਹੈ, ਖੇੜਾ ਹੈ। ਆਤਮ ਰਾਮ ਨੂੰ ਪਹਿਚਾਨਣ ਦਾ ਉਪਦੇਸ਼ ਮਹਾਰਾਜ ਜੀ, ਮਾਇਆ ਦਾ ਸੁਭਾਅ ਪਹਿਲੇ ਸ਼ਬਦ ਵਿੱਚ ਦੱਸਿਆ, ਦੂਜੇ ਵਿੱਚ ਬ੍ਰਹਮ ਹੈ ਆਤਮਾ ਹੈ ਸਾਰੇ ਪਰਿਪੂਰਨ ਹੈ, ਬ੍ਰਹਮ ਹੈ ਜਾਨ ਜਨਮ ਹੈ ਪਾਰ ਬ੍ਰਹਮ, ਇੱਕ ਹੈ ਆਪ ਨਹੀਂ ਕਛ ਭਰਮ। ਸੁਖਮਨੀ ਸਾਹਿਬ ਵਿੱਚ ਮਹਾਰਾਜ ਜੀ ਨੇ ਦਰਸਾਇਆ, ਇੱਕ ਮਿੱਕੀ ਨੇ ਜੋਤ ਵਾਹਿਗੁਰੂ ਦੀ ਬ੍ਰਹਮ ਦਈ ਸਰੂਪ ਅੰਦਰ ਹੀ ਹੈ, ਹਿਰਦੇ ਵਿੱਚ ਹੀ ਵਾਸਾ ਇੱਕ ਰਸ, ਔਰ ਉਹ ਮਨ ਮਹ ਆਪ ਮਨ ਆਪਣੇ ਮਾਹੇ ਨਾਨਕ ਕਹਿ ਨਾ ਜਾਏ, ਉਹ ਆਪ ਮਨ ਉਹ ਸ਼ੁੱਧ ਚੇਤਨ ਦੀ ਅੰਸ਼ ਹੈ, ਸਮਝ ਪੈ ਜਾਵੇ ਜੀਵ ਨੂੰ ਆਪਣੇ ਮਨ ਦੇ ਵਿੱਚ ਹੀ ਉਹ ਅਕਾਲ ਪੁਰਖ ਵਾਹਿਗੁਰੂ ਹੈ। ਮਨ ਗੁਰੂ ਦੀ ਗੁਰਮਤ ਵਿੱਚ ਜਦੋਂ ਪ੍ਰਣਾਇਆ ਜਾਂਦਾ ਹੈ, ਗੁਰਮਤ ਨੂੰ ਪ੍ਰਣਾ ਲੈਂਦਾ ਹੈ, ਆਪਣੀ ਮਤ ਨੂੰ ਛੱਡ ਦਿੰਦਾ ਹੈ, ਮੈਲੇ ਦੀ ਧੁੱਪ ਜਾਂਦੀ ਸ਼ੁੱਧ ਹੋ ਜਾਂਦਾ ਹੈ, ਉਦੋਂ ਆਪਣੇ ਸਰੂਪ ਨੂੰ ਪਹਿਚਾਣ ਲੈਂਦਾ ਆਪਣੇ ਵਿੱਚੋਂ ਹੀ, ਉਦੋਂ ਮੰਨ ਜਾਂਦਾ ਹੈ ਵਾਹਿਗੁਰੂ ਦੀ ਬੰਦਗੀ ਨਾਲ, ਨਾਮ ਨਾਲ, ਬਾਣੀ ਪੜ੍ਹਨ ਨਾਲ ਆਪਣੇ ਆਪ ਮੰਨਦਾ ਹੈ, ਆਪਣੇ ਆਪ ਤਾਂਗ ਪੈਦਾ ਹੁੰਦੀ ਹੈ, ਫਿਰ ਛੱਡ ਨਹੀਂ ਸਕਦਾ ਹੈ। ਔਰ ਉਦੋਂ ਮੰਨਦਾ ਜਦੋਂ ਪਵਿੱਤਰ ਹੋ ਜਾਂਦਾ ਹੈ, ਇਹਦੀ ਮੈਲ ਸਾਰੇ ਤਰ੍ਹਾਂ ਦੀ ਲੱਥ ਜਾਂਦੀ ਹੈ, ਉਦੋਂ ਹੀ ਟਿਕਾ ਬਣਦਾ ਹੈ, ਇਹਨੂੰ ਸ਼ਾਂਤੀ ਆਉਂਦੀ ਹੈ, ਫਿਰ ਨਾਮ ਦਾ ਰਸ ਮਾਣਦਾ ਹੈ। ਮਨ ਮਹ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਣ ਨਾ ਜਾਏ, ਐਸੇ ਪੁਰਸ਼ ਦੀ ਜਿਹਦਾ ਮਨ ਮੰਨ ਗਿਆ, ਜਿਹਨੇ ਖੋਜ ਲਿਆ ਆਪਣੇ ਆਪ ਵਿੱਚੋਂ ਉਸ ਵਾਹਿਗੁਰੂ ਸੱਚੇ ਪਾਤਸ਼ਾਹ, ਕਹੋ ਕਬੀਰ ਮਨ ਮਾਨਿਆ ਮਨ ਮਾਨਿਆ ਤੋ ਹਰ ਜਾਣਿਆ, ਵਾਹਿਗੁਰੂ ਨੂੰ ਖੋਜ ਲਿਆ ਜਾਣ ਲਿਆ ਜਿਹੜਾ ਮਨ ਮੰਨ ਗਿਆ ਪਤੀਜ ਗਿਆ, ਫਿਰ ਉਹ ਐਸੇ ਬ੍ਰਹਮ ਗਿਆਨੀ ਦੀ ਕੋਈ ਕੀਮਤ ਨਹੀਂ ਕਹਿ ਸਕਦਾ, ਉਹ ਵੀ ਬੇਅੰਤ ਹੋ ਜਾਂਦਾ ਹੈ, ਉਹਦਾ ਬਿਆਨ ਨਹੀਂ ਹੁੰਦਾ ਉਹਦੀ ਅਵਸਥਾ ਦਾ ਉਹਦੇ ਜੀਵਨ ਦਾ ਪੂਰਨ ਤੌਰ। ਮਹਾਰਾਜ ਸੱਚੇ ਪਾਤਸ਼ਾਹ ਇਹ ਕਿਹਾ ਪਹਿਲੀਆਂ ਤੁਕਾਂ ਵਿੱਚ, ਆਤਮ ਰਾਮ ਸਰਬ ਮਹਿ ਪੇਖ ਪੂਰਨ ਪੂਰ ਰਹਿਆ ਪ੍ਰਭੇ,
ਰਤਨ ਅਮੋਲ ਰਿਦੇ ਮਹਿਜਾਨ, ਅਮੋਲ ਰਤਨ ਆ ਵਾਹਿਗੁਰੂ ਦਾ ਨਾਮ, ਵਾਹਿਗੁਰੂ ਦਾ ਗਿਆਨ, ਬ੍ਰਹਮ ਗਿਆਨ ਹਿਰਦੇ ਵਿੱਚ ਹੀ ਜਾਣ ਲੈ, ਬਾਹਰ ਕਿਤੇ ਖੋਜਣ ਦੀ ਲੋੜ ਨਹੀਂ, ਤੇਰੇ ਅੰਦਰ ਆਪਣੀ ਵਸਤੂ ਤੂੰ ਆਪ ਪਛਾਣ, ਆਪਣੀ ਵਸਤੂ ਆਤਮਾ ਦੇ ਆਨੰਦ ਰੂਪ ਵਸਤੂ, ਬ੍ਰਹਮ ਦਾ ਗਿਆਨ ਰੂਪ ਵਸਤੂ ਤੂੰ ਆਪ ਪਛਾਣ, ਤੇਰੀ ਆਪਣੀ ਵਸਤੂ ਹੈ, ਤੇਰੇ ਤੋਂ ਛੁਪੀ ਰਹਿੰਦੀ ਹੈ, ਢਕੀ ਰਹਿੰਦੀ ਹੈ ਅਗਿਆਨ ਦੇ ਪਰਦੇ ਹੇਠ, ਉਹਨੂੰ ਤੂੰ ਪਛਾਣਦਾ ਨਹੀਂ ਹੈ, ਲੱਭਦਾ ਨਹੀਂ ਹੈ। ਉਦੋਂ ਨੂੰ ਸਵਾਸਾਂ ਦੇ ਪੂਰੇ ਹੋਣ ਦਾ ਸਮਾਂ ਆ ਜਾਂਦਾ ਹੈ, ਫਿਰ ਪਛਤਾਵਾ ਹੁੰਦਾ ਹੈ। ਆਪਣੀ ਵਸਤੂ ਕਿਉਂਕਿ ਆਪਣੇ ਕੋਲ ਆ, ਜਿਹੜੀ ਵਸਤੂ ਕਿਸੇ ਦੇ ਘਰ ਵਿੱਚ ਕਿਸੇ ਦੇ ਕੋਲ ਹੋਵੇ, ਟਿਕੀ ਹੋਵੇ ਹਮੇਸ਼ਾ ਲਈ, ਸਾਂਭ ਕੇ ਰੱਖੀ ਹੋ, ਆਪਣੇ ਘਰ ਵਿੱਚ ਹੋਵੇ ਤੇ ਉਹਦੀ ਆਪਦੀ ਹੁੰਦੀ ਹੈ। ਲੇਕਿਨ ਕਈ ਵਾਰ ਐਸਾ ਹੁੰਦਾ ਬੰਦਾ ਰੱਖ ਕੇ ਮਹਿੰਗੀ ਤੋਂ ਮਹਿੰਗੀ ਚੀਜ਼ ਨੂੰ ਭੁੱਲ ਜਾਂਦਾ ਵੀ ਇਹ ਮੇਰੇ ਕੋਲੇ ਹੈ। ਐਸੀ ਅਮੋਲਕ ਵਸਤੂ ਹੈ, ਰਤਨ ਅਮੋਲ ਰਿਦੇ ਮਹਿਜਾਨ, ਵਾਹਿਗੁਰੂ ਦਾ ਨਾਮ, ਨਾਮ ਦਾ ਰਸ, ਪਰਮਾਨੰਦ ਆਤਮਾ ਦਾ ਆਨੰਦ ਹਿਰਦੇ ਵਿੱਚ ਹੀ ਹੈ। ਹਰ ਜਿਹਦਾ ਮੁੱਲ ਵੀ ਨਹੀਂ ਪੈਂਦਾ ਕਿਸੇ, ਗੁਰੂ ਨੂੰ ਆਪਾਂ ਸਮਰਪਿਤ ਕਰਨਾ ਪੈਂਦਾ ਹੈ, ਤਨ ਮਨ ਧਨ ਸਭ ਸੌਂਪਣਾ ਪੈਂਦਾ ਹੈ, ਆਪਣੱਤ ਆਪਣੀ ਮਾਰਨੀ ਪੈਂਦੀ ਹੈ। ਹੰਕਾਰ ਰੂਪੀ ਸਿਰ ਵੀ ਜਿਹੜਾ ਲਾ ਕੇ ਗੁਰੂ ਦੇ ਅੱਗੇ ਰੱਖਣਾ ਪੈਂਦਾ ਹੈ, ਫਿਰ ਸੱਚੇ ਪਾਤਸ਼ਾਹ ਨਾਮ ਹੀਰਾ ਜਿਹੜਾ ਕੱਢ ਕੇ ਤਲੀ 'ਤੇ ਪ੍ਰਗਟ ਕਰ ਦਿੰਦੇ ਨੇ, ਹਿਰਦੇ ਰੂਪੀ ਤਲੀ। ਅਮੋਲ ਰਤਨ ਆ, ਮਨੁੱਖ ਭੁੱਲਿਆ ਰਹਿੰਦਾ, ਇਹਨੂੰ ਨਹੀਂ ਪਛਾਣਦਾ, ਲੁਕੀ ਰਹਿੰਦੀ, ਛੁਪੀ ਰਹਿੰਦੀ। ਰਤਨ ਅਮੋਲ ਰਿਦੇ ਮਹਿਜਾਨ, ਆਪਣੀ ਵਸਤ ਤੂੰ ਆਪ ਪਛਾਣ, ਤੇਰੀ ਆਪਣੀ ਵਸਤੂ ਆ, ਤੂੰ ਆਪ ਉਹਨੂੰ ਪਛਾਣ। ਗੁਰੂ ਦੇ ਸਨਮੁਖ ਹੋ ਕੇ, ਗੁਰਮੁਖ ਬਣ ਕੇ ਜਦੋਂ ਸਮਾਧ ਚਿੱਤ ਹੋਵੇਂਗਾ, ਸਮਾਧੀ ਦੇ ਵਿੱਚ ਬੈਠੇਗਾ, ਨਾਮ ਦਾ ਆਰਾਧਨ ਕਰੇਗਾ, ਮੂਲ ਮੰਤਰ ਦਾ, ਗੁਰਮੰਤਰ ਦਾ ਅਭਿਆਸ, ਤੇਰੇ ਵਸਤੂ ਦਾ ਪਤਾ ਲੱਗਦਾ ਹੈ। ਵਸਤ ਗੋਚਰ ਪਾਈ, ਘੱਟ ਦੀਪਕ ਰਹਿਆ ਸਮਾਈ, ਇੰਦਰੀਆਂ ਦੇ ਵਿਛੇ ਤੋਂ ਪਰੇ ਦੀ ਵਸਥਾ ਹੈ, ਇਹਨਾਂ ਵਿੱਚ ਨਹੀਂ ਹੈ ਆਤਮਾ, ਇਹਨਾਂ ਨੂੰ ਚਲਾਉਣ ਵਾਲਾ ਸਾਖੀ ਚੇਤਨ ਹੈ। ਜਿਵੇਂ ਰਥ ਨੂੰ ਚਲਾਉਣ ਵਾਲਾ ਰਥਵਾ ਹੀ ਹੁੰਦਾ ਹੈ, ਹਰ ਅਗੋਚਰ ਵਸਤੂ ਹੈ। ਭਗਤ ਕਬੀਰ ਸਾਹਿਬ ਜੀ ਫੁਰਮਾਨ ਕਰਦੇ ਨੇ, ਇੰਦਰੀਆਂ ਦੇ ਵਿਛੇ ਵਿੱਚ ਆਉਣ ਵਾਲੀ ਨਹੀਂ ਹੈ, ਉਹ ਆਨੰਦ ਇਦੋਂ ਪਰੇ ਦਾ ਹੈ, ਸਰੀਰ ਦੇ ਸੁੱਖਾਂ ਤੋਂ ਵਿਕਾਰਾਂ ਤੋਂ ਪਰੇ ਦਾ ਆਨੰਦ ਹੈ, ਇੱਕ ਰਸ ਆਨੰਦ ਹੈ, ਪਰਮਾਨੰਦ ਹੈ। ਇਹ ਪਰਮਾਨੰਦ ਨਹੀਂ ਹੈ, ਹਰਖ ਛੋ ਖੁਸ਼ੀ ਹੈ ਤੇ ਗਮੀ ਹੈ, ਸਰੀਰ ਦੇ ਸੁੱਖਾਂ ਵਿੱਚ ਇਹੀ ਕੁਝ, ਹਰਖ ਛੋ ਗਿਆ। ਆਪਣੀ ਵਸਤੂ ਤੂੰ ਆਪ ਪਛਾਣ, ਆਪਣੀ ਵਸਤੂ ਤੂੰ ਆਪ ਪਛਾਣ ਮਹਾਰਾਜ ਸੱਚੇ ਪਾਤਸ਼ਾਹ ਜੀ। ਪੀ ਅੰਮ੍ਰਿਤ ਸੰਤਨ ਪ੍ਰਸਾਦ, ਪਛਾਣੀ ਕਿਵੇਂ ਜਾਵੇ? ਅੰਮ੍ਰਿਤ ਸਰੀਖ, ਮ੍ਰਿਤੂ ਤੋਂ ਰਹਿਤ ਕਰਨ ਵਾਲਾ ਮਿੱਠਾ ਨਾਮ, ਪਹਿਲਾਂ ਉਹਨੂੰ ਪੀ ਰਸਨਾ ਦੁਆਰਾ, ਜ਼ੁਬਾਨ ਦੁਆਰਾ। ਸੰਤਨ ਪ੍ਰਸਾਦ ਆਪਣੇ ਆਪ ਨਹੀਂ, ਸੰਤਨ ਤੋਂ ਭਾਵ ਹੈ ਸਤਿਗੁਰਾਂ ਦੀ, ਗੁਰੂ ਸਾਹਿਬਾਂ ਦੀ ਪ੍ਰਸਾਦ ਲੈ ਕੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਾਰ ਵਾਰ ਆਇਆ ਪਾਵਨ ਬਾਣੀ ਵਿੱਚ, ਕਿਉਂ ਪ੍ਰਸਾਦ ਲੈਣੀ ਪੈਂਦੀ ਹੈ, ਕਿਰਪਾ ਲੈਣੀ ਪੈਂਦੀ ਹੈ, ਕਿਰਪਾ ਤੋਂ ਬਿਨਾਂ ਇਹ ਨਹੀਂ ਪੀਤਾ ਜਾਂਦਾ ਹੈ। ਆਤਮਾ ਦਾ ਗਿਆਨ ਨਹੀਂ ਹੁੰਦਾ ਗੁਰੂ ਤੋਂ ਬਿਨਾਂ, ਗੁਰੂ ਬਿਨਾਂ ਗਿਆਨ ਨਹੀਂ ਹੁੰਦਾ। ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰਦਾ ਵੇਦ ਵਿਆਸਾ ਕੋਏ।
ਐ ਭਾਈ ਗੁਰੂ ਤੋਂ ਬਿਨਾਂ ਇਹ ਗਿਆਨ ਨਹੀਂ ਪ੍ਰਾਪਤ ਹੁੰਦਾ ਆਪਣੇ ਆਪੇ ਦਾ। ਆਪਣੇ ਆਪੇ ਦੀ ਖੋਜ, ਬ੍ਰਹਮ ਦਾ ਗਿਆਨ, ਮੂਲ ਨੂੰ ਪਛਾਣਨਾ। ਅਸੀਂ ਨਹੀਂ ਕਹਿੰਦੇ, ਭਾਵੇਂ ਵੱਡੇ ਵੱਡੇ ਲੋਕਾਂ ਨੂੰ, ਜਿਨ੍ਹਾਂ ਨੇ ਵੱਡੇ ਵੱਡੇ ਗ੍ਰੰਥ ਰਚੇ ਨੇ, ਆਚਾਰੀਆ ਹੋਏ ਨੇ, ਪੁੱਛੋ ਬ੍ਰਹਮੇ ਨਾਰਦ, ਬ੍ਰਹਮੇ ਨਾਰਦ ਮੁਨੀ ਆਦਿ, ਵੇਦ ਵਿਆਸ ਨੂੰ, ਬੜਾ ਵੱਡਾ ਗਿਆਨੀ ਹੋਇਆ ਵੇਦ ਵਿਆਸ। ਪੁੱਛੋ ਬ੍ਰਹਮੇ ਨਾਰਦ, ਵੇਦ ਵਿਆਸ ਹੈ ਕੋਈ? ਕੋਈ ਜਾ ਕੇ ਉਹਨਾਂ ਨੂੰ ਪੁੱਛ ਲਓ, ਉਹ ਵੀ ਇਹ ਕਹਿਣ, ਗੁਰੂ ਤੋਂ ਬਿਨਾਂ ਗਿਆਨ ਨਹੀਂ ਕਿਸੇ ਨੂੰ ਮਿਲਿਆ। ਪੀ ਅੰਮ੍ਰਿਤ ਸੰਤਨ ਪ੍ਰਸਾਦ, ਸੰਤਾਂ ਦੀ ਕਿਰਪਾ ਨਾਲ, ਸਤਿਗੁਰਾਂ ਦੀ ਮਿਹਰ ਨਾਲ, ਬਖਸ਼ਿਸ਼ ਨਾਲ, ਨਾਮ ਦੀ ਦਾਤ ਲੈ ਕੇ ਉਹਦਾ ਅਭਿਆਸ ਕਰੇ, ਅੰਮ੍ਰਿਤ ਪੀ ਰਸਨਾ ਤੋਂ, ਜ਼ਬਾਨ ਵਾਰ ਵਾਰ ਅਭਿਆਸ ਕਰਨਾ, ਫਿਰ ਰਸਨਾ ਰਸਾ ਜਾਂਦੀ, ਨਾਮ ਰਸ ਜਾਂਦੀ, ਮਿਠਾਸ ਹੋ ਜਾਂਦੀ। ਵੱਡੇ ਭਾਗ ਹੋਵੇ ਤੋ ਪਾਈਐ, ਬਿਨ ਜਿਹਵਾ ਕਿਆ ਜਾਣਾ ਸਵਾਦ ਰਹਾਓ। ਮਹਾਰਾਜ ਜੀ ਬਖਸ਼ਿਸ਼ ਕਰ, ਹਾਂ ਇੱਕ ਗੱਲ ਹੈ, ਮਸਤਕ ਦੇ ਲੇਖ ਸ਼ੁਭ ਹੋਣੇ ਚਾਹੀਦੇ। ਇਹ ਰਸ ਉਦੋਂ ਹੀ ਆਉਂਦਾ, ਪੂਰਬ ਕਰਮ ਅੰਕੁਰ ਜਾਂ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਪਹਿਲੇ ਜਨਮਾਂ ਦੇ ਵਿੱਚ ਕੀਤੇ ਸ਼ੁਭ ਕਰਮਾਂ ਦੇ ਫਲਾਂ ਮੁਤਾਬਕ ਮਸਤਕ ਦੇ ਉੱਪਰ ਸ਼ੁਭ ਲੇਖ ਪੈਂਦੇ ਨੇ। ਉਹ ਲੇਖ ਜਦੋਂ ਉਹਨਾਂ ਦੇ ਪ੍ਰਗਟ ਹੋਣ ਦਾ ਸਮਾਂ ਆਉਂਦਾ ਫਲ ਦੇਣ ਦਾ, ਤਾਂ ਵੱਡੇ ਭਾਗ ਬਣ ਜਾਂਦੇ ਨੇ, ਜਾਗ ਪੈਂਦੇ ਨੇ ਭਾਵ। ਵੱਡੇ ਭਾਗ ਹੋਵੇ ਤਾਂ ਉਹ ਪਾਈਐ, ਪਰਾ ਪੂਰਬਲਾ ਅੰਕੁਰ ਜਾਗਿਆ, ਰਾਮ ਨਾਮ ਮਨ ਲਾਗਿਆ। ਆਪ ਜੀ ਦੇ ਸੁੰਦਰ ਬਚਨ ਨੇ, ਪਰਾ ਬਹੁਤ ਪੁਰਾਣਾ, ਪਹਿਲੋਂ ਦਾ ਪਿਆ ਹੋਇਆ, ਪੂਰਬਲਾ ਅੰਕੁਰ ਜਾਗਿਆ, ਸੋਹਣੇ ਕਰਮਾਂ ਦਾ ਜਦੋਂ ਅੰਕੁਰ ਫੁੱਟ ਪਿਆ, ਬੀਜ ਪਿਆ ਰਵੇ ਧਰਤੀ ਵਿੱਚ ਪਿਆ ਰਹਿੰਦਾ ਸਾਲਾਂ ਬੱਧੀ, ਜਦੋਂ ਵਰਖਾ ਹੁੰਦੀ ਹੈ, ਖੁਸ਼ਕੀ ਦੂਰ ਹੁੰਦੀ ਹੈ ਧਰਤੀ ਦੀ, ਅਤੇ ਉਹ ਬੀਜ ਜਿਹੜਾ ਅੰਕੁਰ ਫੁੱਟ ਪੈਂਦਾ ਹੈ, ਪੌਦਾ ਪੈਦਾ ਹੋ ਜਾਂਦਾ ਹੈ, ਰੁੱਖ ਬਣਦਾ, ਫਲ ਲੱਗਦੇ। ਇਵੇਂ ਪਿਆਰ ਕਰਮਾਂ ਦਾ ਫਲ ਜਿਹੜਾ ਜਦੋਂ ਸੱਚੇ ਪਾਤਸ਼ਾਹੀ ਸਤਸੰਗਤ ਮਿਲ ਜਾਂਦੀ ਹੈ, ਕਰਮ ਤਾਂ ਹੁੰਦਾ ਹੈ, ਜਮ੍ਹਾਂ ਹੋਇਆ ਹੁੰਦਾ, ਨਾਮ ਬਾਣੀ ਦੀ ਵਰਖਾ ਹੋ ਜਾਂਦੀ ਹੈ, ਅਤੇ ਫਿਰ ਉਹ ਅੰਕੁਰ ਫੁੱਟ ਪੈਂਦਾ ਪ੍ਰੇਮ ਦਾ, ਸ਼ਰਧਾ ਦਾ, ਅਤੇ ਕਮਾਈ ਕਰਦਾ ਅਤੇ ਫਲ ਲੱਗ ਪੈਂਦਾ। ਰਮੇ ਹੋਏ ਰਾਮ ਦੇ, ਸਰਬ ਵਿਆਪਕ ਦੇ ਨਾਮ ਨਾਲ ਮਨ ਜੁੜ ਜਾਂਦਾ, ਇਕਾਗਰ ਹੋ ਜਾਂਦਾ। ਪਰਾ ਪੂਰਬਲਾ ਅੰਕੁਰ ਜਾਗਿਆ, ਰਾਮ ਨਾਮ ਮਨ ਲਾਗਿਆ। ਵੱਡੇ ਭਾਗ ਹੋਵੇ ਤੋ ਪਾਈਐ, ਬਿਨ ਜਿਹਵਾ ਕਿਆ ਜਾਣਾ ਸਵਾਦ ਰਹਾ। ਜੇ ਵੱਡੇ ਭਾਗ ਹੋਣ, ਚੰਗੇ ਕਰਮ ਹੋਣ, ਤੋ ਪਾਈਐ, ਤਾਂ ਇਹ ਨਾਮ ਦੇ ਰਸ ਨੂੰ ਪਾਈਦਾ, ਤਾਂ ਆਪਣੇ ਮੂਲ ਨੂੰ ਬੰਦਾ ਮੂਲ ਨਾਲ ਜੁੜਦਾ ਹੈ, ਤਾਂ ਸਮਾਧੀ ਦੀ ਪ੍ਰਾਪਤੀ ਹੁੰਦੀ ਹੈ। ਸਮਾਧ ਚਿੱਤ, ਪੂਰਨ ਇਕਾਗਰਤਾ, ਬਾਣੀ ਸ਼ਬਦ ਦਾ ਰਸ, ਨਾਮ ਦਾ ਰਸ, ਬਿਨ ਜਿਹਵਾ ਕਿਆ ਜਾਣਾ ਸਵਾਦ ਰਹਾਓ। ਅਭਿਆਸ ਪਹਿਲਾਂ ਜ਼ੁਬਾਨ ਨਾਲ ਕਰਨਾ ਪੈਂਦਾ ਹੈ, ਤਾਂ ਹੀ ਕਿਹਾ ਸੀ, ਉਚਰੋ ਰਾਮ ਨਾਮ ਲੱਖ ਬਾਰੀ, ਅੰਮ੍ਰਿਤ ਰਸਨਾ ਪੀਓ ਪਿਆਰੀ। ਪੀ ਅੰਮ੍ਰਿਤ ਇੱਥੇ ਵੀ ਕਹਿ ਰਹੇ, ਲੱਖਾਂ ਵਾਰ ਵਾਹਿਗੁਰੂ ਦਾ ਨਾਮ ਉਚਾਰਨ ਕਰੋ, ਲੱਖਾਂ ਵਾਰ, ਇੱਕ ਵਾਰ ਉਚਰੋ ਰਾਮ ਨਾਮ ਲੱਖ ਬਾਰੀ, ਰਸਾ ਜਾਵੇ ਰਸਨਾ ਦੇ ਵਿੱਚ, ਫਿਰ ਅੰਮ੍ਰਿਤ ਰਸ ਪੀ, ਇਵੇਂ ਪੀਣਾ ਕਰੋ ਵਾਰ ਵਾਰ। ਜਿਹ ਬਿਨ ਜਿਹਵਾ ਕਿਆ ਜਾਣਾ ਸਵਾਦ, ਵੱਡੇ ਭਾਗਾਂ ਦੇ ਕਰਕੇ ਪ੍ਰਾਪਤ, ਜਿਹਦੇ ਕੋਲ ਜ਼ੁਬਾਨ ਹੀ ਨਹੀਂ ਹੈ, ਗੂੰਗਾ ਹੈ ਵਿਚਾਰ, ਗੂੰਗਾ ਭਗਤ ਗਾਵੈ ਬਹੁ ਛੰਦ। ਸੋ ਜਿਹੜਾ ਹੈ ਇਹ ਗੂੰਗਾ, ਉਹ ਬਿਨਾਂ ਜ਼ੁਬਾਨ ਤੋਂ ਕੀ ਸਵਾਦ ਜਾਣੇਗਾ ਨਾ। ਪਹਿਲਾਂ ਅਭਿਆਸ ਬੈਕਰੀ ਬਾਣੀ ਦੁਆਰਾ ਹੀ ਹੁੰਦਾ, ਜ਼ੁਬਾਨ ਦੁਆਰਾ,
ਸੌ ਫਿਰ ਅਵਸਥਾ ਹੌਲੀ ਹੌਲੀ ਬਣਦੀ। ਬੈਕਰੀ ਤੋਂ ਮੱਧਮਾਂ ਪਸੰਤੀ ਪਰਾਂ ਦਾ ਜਾ ਫਿਰ ਪ੍ਰਾਪਤ ਹੁੰਦਾ ਹੈ। ਜਿਵੇਂ ਜਿਵੇਂ ਨਾਮ ਤੇਜ ਹੁੰਦਾ ਹੈ ਅਵਸਥਾ ਉੱਚੀ ਬਣਦੀ, ਇਕਾਗਰਤਾ ਬਣਦੀ ਹੈ, ਹਜ਼ਾਰਾਂ ਗੁਣਾ ਫਲ ਵੀ ਵਧੀ ਜਾਂਦਾ ਹੈ। ਬਿਨ ਜੇ ਵਾਹ ਕਿਆ ਜਾਣਾ ਸਵਾਦ, ਬਿਨਾਂ ਜ਼ੁਬਾਨ ਤੋਂ ਸਵਾਦ, ਜਿਹਦੇ ਕੋਲ ਜ਼ੁਬਾਨ ਹੀ ਹੈ ਨਹੀਂ ਗੂੰਗਾ, ਉਹ ਵਿਚਾਰਾ ਕੀ ਸਵਾਦ ਜਾਣੇਗਾ। ਕਿਆ ਜਾਣਾ ਸਵਾਦ ਇਹ ਨਾਮ ਦੇ ਸਵਾਦ ਨੂੰ, ਜਿਹਦੇ ਕੋਲ ਜ਼ੁਬਾਨ ਹੈ, ਗੁਰੂ ਦਾ ਬਖਸ਼ਿਆ ਨਾਮ ਹੈ, ਭਾਵੇਂ ਗੂੰਗਾ ਹੋਵੇ ਜ਼ੁਬਾਨ ਵੱਡੀ ਜਾਵੇ, ਨਾਮ ਦਾ ਰਸਤਾ ਵੀ ਆਉਂਦਾ ਹੈ। ਜਿੱਥੇ ਗੁਰੂ ਦੀ ਬਖਸ਼ਿਸ਼ ਹੈ ਉਹ ਤਾਂ ਫਿਰ ਵੀ ਨਿਤਨੇਮ ਕਰ ਲੈਂਦੇ ਨੇ। ਤਾਂ ਭਾਵ ਇਹ ਵੀ ਹੈ ਬਿਨ ਜੇਹਵਾ ਕਿਆ ਜਾਣਾ ਸਵਾਦ, ਜਿਹਦੇ ਕੋਲ ਪ੍ਰੀਤ ਰੂਪੀ ਰਸਨਾ ਨਹੀਂ ਹੈ, ਵਾਹਿਗੁਰੂ ਦੀ ਪ੍ਰੀਤ ਪ੍ਰੇਮ ਰੂਪੀ ਰਸਨਾ, ਸ਼ਰਧਾ ਭਾਵਨੀ ਰੂਪ ਰਸਨਾ ਨਹੀਂ। ਸ਼ਰਧਾ ਭਾਵਨਾ ਪ੍ਰੇਮ ਹੋਣਾ ਚਾਹੀਦਾ ਹੈ, ਪ੍ਰੇਮ ਨਾਲ ਜਪਿਆ ਹੋਇਆ ਨਾਮ, ਪੜ੍ਹੀ ਹੋਈ ਬਾਣੀ, ਬਿਨਾਂ ਕਾਲ ਤੋਂ ਛੱਡ ਕੇ, ਕਾਲ ਨੂੰ ਛੱਡ ਕੇ ਸ਼ਰਧਾ ਵਿਸ਼ਵਾਸ ਪ੍ਰੇਮ ਨਾਲ ਪੜ੍ਹੀ ਹੋਈ ਬਾਣੀ ਜਿਹੜੀ ਹੈ ਉਹ ਆਤਮਾ ਦਾ ਸਵਾਦ ਤੱਕ ਲੈ ਜਾਂਦੀ ਹੈ, ਨਾਮ ਦਾ ਰਸ ਪ੍ਰਗਟ ਕਰ ਦਿੰਦੀ ਹਿਰਦੇ ਵਿੱਚ। ਗੁਰੂ ਦਾ ਸ਼ਬਦ ਉਹ ਨਾਮ ਦੇ ਰਸ ਨੂੰ, ਗੁੱਜੇ ਨਾਮ ਦੇ ਰਸ ਨੂੰ ਪ੍ਰਗਟ ਕਰ ਦਿੰਦਾ ਹੈ। ਪ੍ਰੀਤ ਪ੍ਰੇਮ ਰੂਪੀ ਸ਼ਰਧਾ ਰੂਪੀ ਜ਼ੁਬਾਨ ਤੋਂ ਬਿਨਾਂ ਕਿਵੇਂ ਕੋਈ ਜ਼ੁਬਾਨ ਰਸ ਮਾਣ ਲਵੇ, ਨਹੀਂ ਮਾਣਿਆ ਜਾਵੇ। ਇਸ ਕਰਕੇ ਪੜ੍ਹਦੇ ਤਾਂ ਬਹੁਤ ਨੇ, ਲੇਕਿਨ ਕਾਲ ਵਿੱਚ ਕੰਮ ਨਿਬੇੜਨ ਵਾਲੇ ਨੇ ਬਹੁਤੇ, ਜਾਂ ਗਲਤ ਪੜ੍ਹੀ ਜਾਂਦੇ ਨੇ ਬਾਣੀ, ਸਮਝ ਨਹੀਂ ਹੈ, ਅਰਥ ਨਹੀਂ ਆਉਂਦੇ ਨੇ, ਲੈ ਚਾਲ ਦਾ ਪਤਾ ਨਹੀਂ। ਬਿਨ ਜੇਹਵਾ ਕਿਆ ਜਾਣਾ ਸਵਾਦ, ਪ੍ਰੀਤ ਬਿਨਾਂ ਕੈਸੇ ਵਧਾ ਸੁਨੇਹ, ਇਹੀ ਕਿਹਾ ਪ੍ਰੀਤ ਤੋਂ ਬਿਨਾਂ ਕਿਵੇਂ ਉਹਦੇ ਨਾਲ ਪਿਆਰ ਬਣੇਗਾ, ਉਹ ਤਾਂ ਪ੍ਰੇਮ ਦਾ ਭੁੱਖਾ ਹੈ, ਆਪਣੀ ਪ੍ਰੀਤ ਪਿਆਰਾ ਵਾ। ਰਹਾਉ ਦਸ ਅੱਠ ਬੇਦ ਸੋਨੇ ਕਹਿ ਡੋਰਾ, ਮਹਾਰਾਜ ਜੀ ਹੋਰ ਦੱਸਦੇ ਨੇ, ਜਿਹੜਾ ਬੰਦਾ ਵਿਚਾਰਾ ਬੋਲਾ ਹੈ ਜਿਹਨੂੰ ਸੁਣਦਾ ਨਹੀਂ, ਡੋਰਾ ਤੋਂ ਭਾਵ ਬੋਲਾ, ਦਸ ਅੱਠ ਬੇਦ ਸੁਣੇ ਕਹਿ ਡੋਰਾ, ਉਹ ਦਸ ਅੱਠ ਅਠਾਰਾਂ ਪੁਰਾਣ, ਅਠਾਰਾਂ ਪੁਰਾਣਾਂ ਦੀ ਕਥਾ, ਚਾਰ ਬੇਦਾਂ ਦੀ ਕਥਾ, ਬੇਦ ਸੁਣੇ ਕਹਿ ਡੋਰਾ, ਉਹ ਕਿਵੇਂ ਸੁਣ ਲਵੇਗਾ ਵਿਚਾਰਾ, ਉਹਨੂੰ ਸੁਣਨ ਦਾ ਕੀ ਲਾਭ ਹੈ, ਜਿਹੜਾ ਹੈ ਹੀ ਬੋਲਾ ਕੰਨਾਂ ਤੋਂ, ਜਿਹਨੂੰ ਸੁਣਦਾ ਨਹੀਂ ਹੈ ਉਹਨੂੰ ਕੀ ਇਹਨਾਂ ਦੇ ਗਿਆਨ ਦਾ, ਜਿੰਨੇ ਮਰਜ਼ੀ ਕੋਈ ਸੁਣਾਈ ਜਾਵੇ ਉਹ ਨਹੀਂ ਸੁਣੇਗਾ, ਜਿਹੜਾ ਹੈ ਹੀ ਬੋਲਾ ਹੈ। ਕੋਟ ਪ੍ਰਗਾਸ ਨਾ ਦਿਸਾ ਅੰਧੇਰਾ, ਜੀਵ ਦੀ ਹਾਲਤ ਐਸੀ ਹੈ ਤੇ ਭਾਵੇਂ ਰਤਨ ਅਮੋਲ ਹਿਰਦੇ ਦੇ ਵਿੱਚ ਹੀ ਹੈ, ਰਤਨ ਅਮੋਲ ਹਿਰਦੇ ਮਹਿਜਾਨ, ਲੇਕਿਨ ਭੁੱਲੇ ਹੋਏ ਨੇ ਜੀਵ। ਕੋਟ ਪ੍ਰਗਾਸ ਨਾ ਦਿਸਾ ਅੰਧੇਰਾ, ਜਿਹੜਾ ਅੰਧੇਰਾ ਅੰਧਾ ਮਨੁੱਖ ਹੈ, ਸੂਰਮਾ ਹੈ, ਅੱਖਾਂ ਤੋਂ ਮਨਾਖਾ ਹੈ, ਜਿਹਨੂੰ ਨਹੀਂ ਦਿਸਦਾ ਨਾ ਦਿਸਾ ਅੰਧੇਰਾ, ਕੋਟ ਪ੍ਰਗਾਸ, ਉਹਦੇ ਅੱਗੇ ਭਾਵੇਂ ਰਸਤੇ ਵਿੱਚ ਕਰੋੜਾਂ ਦੀਵੇ ਜਗਾ ਕੇ ਰੱਖ ਦਿਓ, ਚਾਨਣ ਕਰ ਦਿਓ ਜਿੰਨਾ ਮਰਜ਼ੀ, ਅੰਧੇ ਦੇ ਅੱਗੇ ਨਹੀਂ ਦਿਸੇਗਾ, ਨਹੀਂ ਸੁੱਝੇਗਾ ਕੁਝ। ਅੰਧੇ ਚਾਨਣ ਰੱਖੀ ਹੈ ਦੀਵੇ ਬਲਾ ਪਚਾਸ, ਮਹਾਰਾਜ ਜੀ ਫੁਰਮਾਨ ਕਰਦੇ, ਅੰਧੇ ਮਨੁੱਖ ਦੇ ਅੱਗੇ ਚਾਨਣ ਭਾਵੇਂ ਜਿੰਨਾ ਮਰਜ਼ੀ ਰੱਖ, ਪੰਜਾਹ ਦੀਵੇ ਬਾਲ ਦੇ ਰਸਤੇ ਵਿੱਚ। ਕੋਟ ਪ੍ਰਗਾਸ ਨਾ ਦਿਸਾ ਅੰਧੇਰਾ, ਇਹਦੇ ਅੰਦਰ ਅਗਿਆਨ ਦਾ ਹਨੇਰਾ ਹੈ, ਮਾਇਆ ਦਾ ਮੋਹ, ਮਮਤਾ, ਵਿਕਾਰਾਂ ਦਾ ਪ੍ਰਭਾਵ, ਹਿਰਦੇ ਰੂਪੀ ਚਿਮਨੀ, ਚਿਮਨੀ ਜਿਹੜੀ ਹੈ ਉਹ ਕਾਲੀ ਹੋਈ ਪਈ ਹੈ, ਵਿਕਾਰਾਂ ਨਾਲ ਪਾਪਾਂ ਨਾਲ ਕਾਲਖ ਚੜ੍ਹੀ ਹੋਈ ਹੈ, ਉਹ ਜੋਤ ਮੱਧਮ ਪਈ ਹੋਈ ਹੈ ਆਤਮਾ ਦੇ ਗਿਆਨ ਦੀ। ਵਾਹਿਗੁਰੂ ਦਾ ਪ੍ਰਗਾਸ਼ ਸਰੂਪ
ਇਹਦੇ ਅੰਦਰ ਹਨੇਰਾ ਹੈ, ਭਾਵੇਂ ਉਹ ਪ੍ਰਕਾਸ਼ ਕਰੋੜਾਂ ਸੂਰਜਾਂ ਵਰਗਾ ਵਾ, ਇੰਨਾ ਚਾਨਣ ਹੈ ਗਿਆਨ ਦਾ, ਆਤਮਾ ਦਾ ਪ੍ਰਕਾਸ਼, ਕੋਟ ਸੂਰ ਨਾਨਕ ਪ੍ਰਗਾਸ਼, ਇਹ ਬਚਨ ਕਹੇ ਨੇ ਜਿਹਨਾਂ ਨੂੰ ਗਿਆਨ ਹੋ ਜਾਂਦਾ ਉਹਨਾਂ ਨੂੰ। ਬਾਹਰਲੇ ਚਾਨਣ ਜਿਹੜੇ ਨੇ ਪ੍ਰਗਾਸ਼ ਨੇ ਵੀ ਫਿੱਕੇ ਪੈ ਜਾਂਦੇ ਨੇ ਬ੍ਰਹਮ ਗਿਆਨੀ ਦੇ, ਬ੍ਰਹਮ ਗਿਆਨੀ ਨੂੰ ਇਹ ਪ੍ਰਗਾਸ਼ ਵੀ ਚੰਗੇ ਨਹੀਂ ਲੱਗਦੇ, ਇਹਨਾਂ ਅੰਦਰ ਪ੍ਰਗਾਸ਼ ਹੋ ਜਾਂਦਾ ਹੈ। ਕੋਟ ਸੂਰ ਨਾਨਕ ਪ੍ਰਗਾਸ਼, ਕਰੋੜਾਂ ਸੂਰਜਾਂ ਜਿੰਨਾ ਚਾਨਣ, ਕੋਟ ਪ੍ਰਗਾਸ਼ ਨਾ ਦਿਸੈ ਅੰਧੇਰਾ, ਤੇਰਾ ਹਨੇਰਾ ਨਹੀਂ ਦਿਸਦਾ, ਚਾਰ ਚਪੇਰੇ ਚਾਨਣ ਹੀ ਚਾਨਣ ਹੋ ਜਾਂਦਾ ਹੈ। ਪਰ ਜਿਹੜਾ ਮਨੁੱਖ ਅੰਧਾ ਹੈ, ਭਾਵ ਇੱਥੇ ਕਰੋੜਾਂ ਦੀਵੇ ਰੱਖ ਦਈਏ, ਕਬੀਰ ਸਾਹਿਬ ਜੀ ਨੇ ਵੀ ਇਹ ਵੀ ਕਿਹਾ, ਜੋਤ ਬਿਨਾਂ ਜਗਦੀਸ਼ ਕੀ ਜਗ ਤੋਂ ਲੰਘੇ ਜਾਏ, ਵਾਹਿਗੁਰੂ ਦੀ ਜੋਤ ਇਹ ਜੀਵ ਗਿਆਨ ਦੇ ਹਨੇਰੇ ਵਿੱਚ ਲੰਘੇ ਹੀ ਜਾਂਦੇ। ਉਹ ਜਿਹੜਾ ਹਨੇਰਾ ਮਨੁੱਖ ਆ, ਉਹ ਤਾਂ ਦੀਵਿਆਂ ਨੂੰ ਮਿੱਧ ਕੇ ਜਾ ਵੜੇਗਾ, ਬੁਝਾ ਦੇਵੇਗਾ ਉਲਟਾ, ਜਿਹਨੂੰ ਦਿਸਦਾ ਹੀ ਨਹੀਂ ਹੈ। ਪਸ਼ੂ ਪ੍ਰੀਤ ਘਾਸ ਸੰਗ ਰਚਾ, ਪਸ਼ੂ ਦੀ ਪ੍ਰੀਤੀ ਜਿਹੜੀ ਘਾਹ ਦੇ ਨਾਲ ਹੀ, ਘਾਹ ਦੇ ਨਾਲ ਹੀ ਰਚਦਾ ਹੈ, ਭਾਵੇਂ ਉਹਨੂੰ ਕੁਛ ਪਾ ਦੇਵੇ, ਜਿਸ ਨਹੀਂ ਬੁਝਾਵਾ ਸੋ ਕਿਤ ਬਿੱਧ ਬੁਝਾ, ਇਹ ਬਚਨ ਕੀਤੇ ਨੇ। ਅੰਧੇ ਚਾਨਣ ਰੱਖੀ ਹੈ ਦੀਵੇ ਬਲਾ ਪਚਾਸ, ਚੌਣੇ ਸੋਨਾ ਪਾਈ ਹੈ ਸੋ ਚੁਣ ਚੁਣ ਖਾਵੇ ਘਾਸ, ਪਸ਼ੂ ਨੂੰ ਭਾਵੇਂ ਕੋਈ ਸੋਨਾ ਪਾ ਦੇਵੇ ਪਰ ਉਹ ਸੋਨੇ ਨੂੰ ਪਰੇ ਕਰਕੇ ਮੂੰਹ ਨਾਲ ਘਾਹ ਹੀ ਖਾਵੇ, ਕੁਰਲੀ ਵਿੱਚ ਪਏ ਹੋਏ। ਪਸ਼ੂ ਪ੍ਰੀਤ ਘਾਸ ਸੰਗ ਰਚਾ, ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਜਿਸ ਨਹੀਂ ਬੁਝਾਵਾ ਸੋ ਕਿਤ ਬਿੱਧ ਬੁਝਾ, ਜਿਹਨੂੰ ਨਹੀਂ ਉਹ ਸੋਜੀ ਦਿੰਦਾ ਬੁਝਾਉਂਦਾ, ਉਹ ਕਿਸ ਤਰੀਕੇ ਨਾਲ ਬੁੱਝ ਸਕਦਾ ਨਹੀਂ ਬੁੱਝ ਸਕਦਾ ਉਹ ਜੀਵ, ਉਹਦੀ ਇਹੋ ਹੀ ਬਿਰਤੀ ਹੈ। ਭਾਵੇਂ ਕਿੰਨਾ ਹੀ ਧਾਰਮਿਕ ਗ੍ਰੰਥ ਚਾਨਣ ਦਿੰਦੇ ਹੋ, ਹਰ ਰੋਜ਼ ਕਥਾ ਪੁਕਾਰ ਪੁਕਾਰ ਕੇ ਕਹਿੰਦੀ ਹੋਵੇ, ਆਤਮਾ ਦੇ ਗਿਆਨ ਕੀਰਤਨ ਹੁੰਦਾ ਧਾਰਮਿਕ ਮੰਦਰਾਂ ਵਿੱਚ ਗੁਰਦੁਆਰਿਆਂ ਵਿੱਚ, ਜਿੰਨੀ ਮਰਜ਼ੀ ਲਓ ਪ੍ਰਗਾਸ਼ ਗਿਆਨ, ਪਰ ਐਸੀ ਜੀਵਾਂ ਦੀ ਹਾਲਤ ਪਸ਼ੂ ਪ੍ਰੀਤ ਭਾਸ ਸੰਗ੍ਰਹਿ, ਘਾਹ ਸੰਗ੍ਰਹਿ ਵਿਕਾਰਾਂ ਰੂਪੀ ਘਾਹ, ਹਰਾ ਹਰਾ ਜਿਹੜਾ ਘਾਹ ਜਿਵੇਂ ਪਸ਼ੂ ਜਾਂਦਾ, ਜਿਉਂ ਹਰਿਆਇਓ ਕਿਰਖਾ ਹਰਿਆਇਓ ਪਸ਼ੂਆ, ਖਿੱਚਿਆ ਜਾਂਦਾ ਹਰੇ ਘਾਹ ਨੂੰ ਚਾਰੇ ਨੂੰ ਵੇਖ ਕੇ, ਇਵੇਂ ਜੀਵਾਂ ਦੀ ਪ੍ਰੀਤ ਵਿਕਾਰਾਂ ਰੂਪੀ ਘਾਹ ਨਾਲ ਹੀ ਲੱਗਦੀ ਹੈ। ਘਾਹ ਸੰਗ੍ਰਹਿ ਜਿਸ ਨਹੀਂ ਬੁਝਾਵਾ ਸੋ ਕਿਤ ਬਿੱਧ ਬੁਝੈ, ਜਿਹਨੂੰ ਨਹੀਂ ਬੁਝਾਉਂਦਾ ਹੈ, ਕਰਮ ਸਾਸ ਨਹੀਂ ਦਿੰਦੇ ਨੇ, ਜੀ ਤੇ ਪ੍ਰਸਾਦ ਨਹੀਂ ਹੈ ਨਾ, ਸੰਤਨ ਪ੍ਰਸਾਦ ਨਹੀਂ, ਉਹ ਵਿਚਾਰਾ ਜੀਵ ਕਿਵੇਂ ਕਿਹੜੇ ਤਰੀਕੇ ਨਾਲ ਬੁੱਝ ਸਕਦਾ ਹੈ। ਜੀਵ ਈਸ਼ ਦਾ ਪਤਾ ਹੀ ਨਹੀਂ ਲੱਗਦਾ, ਮੈਂ ਜੀਵ ਹਾਂ ਈਸ਼ਵਰ, ਇਹ ਭੇਦ ਹੀ ਨਹੀਂ ਸਮਝ ਪੈਂਦੀ, ਜੀਵ ਅਤੇ ਈਸ਼ ਦਾ ਭੇਦ ਜੋ ਹੈ ਨਹੀਂ ਸਮਝ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ, ਗੁਰੂ ਦੀ ਕਿਰਪਾ ਤੋਂ ਬਿਨਾਂ ਸਮਝ ਨਹੀਂ ਆਉਂਦਾ, ਇਹ ਪ੍ਰਗਾਸ਼ ਨਹੀਂ ਹੁੰਦਾ। ਜਿਨ੍ਹਾਂ ਨੂੰ ਪੂਰਾ ਗੁਰੂ ਮਿਲਿਆ ਉਹਨਾਂ ਨੂੰ ਪ੍ਰਗਾਸ਼ ਗੁਰਪੂਰਾ ਭੇਟਿਓ ਵੱਡ ਭਾਗੀ, ਮਨਹ ਭਇਆ ਪ੍ਰਗਾਸ਼, ਮਨ ਦੇ ਵਿੱਚ ਹੀ ਪ੍ਰਗਾਸ਼, ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪ੍ਰਵਾਸਾ, ਆਪਣੇ ਸਤਿਗੁਰ ਕੈ ਬਲਿਹਾਰਾ, ਆਗੈ ਸੁਖ ਪਾਤਸ਼ਾਹ ਸੁਖ ਸਹਿਜਾ, ਘਰ ਆਨੰਦ ਹਮਾਰਾ। ਇਹ ਬਖਸ਼ਿਸ਼ ਹੁੰਦੀ ਹੈ ਗੁਰੂ ਵਾਲਿਆਂ 'ਤੇ, ਆਪ ਜੀ ਨੇ ਸ਼੍ਰੀ ਮੁੱਖ ਵਾਕਾਂ ਵਿੱਚ ਬਖਸ਼ਿਸ਼, ਪਰ ਗੁਰੂ ਤੋਂ ਬਿਨਾਂ ਨਹੀਂ ਜੀਵ ਨੂੰ ਸਮਝ ਪੈਂਦੀ ਹੈ, ਆਪ ਹੁਦਰੇ ਨੂੰ ਨਹੀਂ ਸਮਝ ਪੈਂਦੀ ਹੈ। ਉਹ ਸਭ ਕੁਝ ਪਦਾਰਥਾਂ ਨੂੰ ਅਤੇ ਸਰੀਰ ਦੇ ਇੰਦਰੀਆਂ ਦੇ ਰਸਾਂ ਨੂੰ ਪਸ਼ੂ ਬਿਰਤੀ ਦੁਆਰਾ ਸੋ ਇਹਨਾਂ ਨਾਲ ਹੀ ਰਚਦਾ ਹੈ, ਵਿਕਾਰਾਂ ਦੇ ਰਸਾਂ ਵਿੱਚ, ਜ਼ੁਬਾਨ ਦੇ ਰਸਾਂ ਵਿੱਚ ਖਾਣ। ਸੋ ਮਹਾਰਾਜ ਸਾਹਿਬ ਕਿਰਪਾ ਕਰਨ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਪਾਂ ਦੀ ਮਾਫ਼ੀ ਬਖਸ਼, ਅੱਗੇ ਤੋਂ ਸੁਮਤ ਬਖਸ਼ਣੀ ਜੀ।
ਜਿਸ ਨਹੀਂ ਬੁਝਾਵੈ ਸੋ ਕਿਤ ਬਿਦ ਬੁਝੈ ਪਸ਼ੂ ਪ੍ਰੀਤ ਘਾਸ ਸੰਗ ਰਚੈ ਜਿਸ ਨਹੀਂ ਬੁਝਾਵੈ ਸੋ ਕਿਤ ਬਿਦ ਬੁਝੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਕਲੀ ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਦਾ ਹੀਆਂ ਰਾਗ ਰਤਨ ਪਰਵਾਰ ਪਰੀ ਆ ਸ਼ਬਦ ਗਾਵਣ ਆਈ ਆ ਸਬਦੋ ਤਾਂ ਗਾਵਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਾਰ ਨਾਲੇ ਹਾਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਤਿ ਸੁਆਮੀ ਸੋ ਸਿਮਰਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਾਰ ਨਾਲੇ ਅਜੇ ਸਾਹਿਬਾ ਗਿਆ ਅੰਗੀਕਾਰ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਦਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਬਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤ ਹੋ ਸ਼ਬਦ ਤਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ ਕਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰਤ ਹਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣ ਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਤੇ ਪੂਰੇ ਗੁਰ ਤੇ ਜਾਣ ਸੁਣਤੇ ਪੁਨੀਤ ਕਹਿਤੇ ਪਵਿੱਤਰ ਸਤਿਗੁਰ ਰਹਿਆ ਭਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਦੂਰੇ ਸੁਣਤੇ ਪੁਨੀਤ ਕਹਿਤੇ ਪਵਿੱਤਰ ਸਤਿਗੁਰ ਰਹਿਆ ਭਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਦੂਰੇ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ ਸਾਹਿਬ।

ਵਾਹਿਗੁਰੂ ਜੀ ਸਿਰ ਕਬਾਇਆ ਪਰਿਆ ਤਉ ਸਰਣਾਏ ਨਾਨਕ ਕੀ ਪ੍ਰਭ ਬੇਨਤੀ।

ਗੁਰਮੁਖ ਪਾਇਆ ਮਨ ਤਨ ਹੋਏ ਚੁਲੰਬ ਜੇ ਸਤਿਗੁਰ ਪਾਇਆ ਚੱਲਾ ਜਨਮ ਸਵਾਰ ਵੱਖਰ ਸੱਚ ਲੈ ਪਤ ਪਾਏ ਦਰਬਾਰ ਸਤਿਗੁਰ ਸ਼ਬਦ ਪੈ ਰਹਾ।

ਦੀਜ ਨਾਮ ਨਿਵਾਸ ਹਰ ਗੁਣ ਗਾਵਸੀ।

ਹਰ ਗੁਣ ਗਾਵਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਟੋਟ ਨਾ ਆਵੈ ਵਧ ਦੋ ਜਾਈ ਕੌਣਾ ਜਿਸ ਮਸਤਕ ਲੇਖ ਲਿਖਾਏ ਸੋ।

मन शीतल थिया सतगुर शब्द समाया।

मन शीतल थिया सतगुर शब्द समाया।